ਸਹਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵੈ ਨ ਭੇਖੋ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨ ਜਾਣੈ ਮਾਨ ਕੋਈ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੀ ਪਾਵ ਦਰਗਹਿ ਮਨ ਪੰਚੀ ਸੋਹੈ ਦਰ ਰਾਜਾਨ ਪੰਚਾਂ ਕਾ ਗੁਰੀ ਧਿਆਨ। ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਭੂਤ ਸੰਤੋਖ ਥਾਪ ਰੱਖਿਆ ਜਨਸੂਤ। ਜੇ ਕੋ ਬੁੱਝੈ ਹੋਵੈ ਸਚਿਆਰ ਧੌਲੈ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾ ਤਲੈ ਕਮਨਜੋਰ। ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਹੈ ਲਿਖਾ ਲਿਖ ਜਾਣਾ ਕੋਏ। ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਕੀਤੀ ਦਾ ਜਾਣੈ ਕੌਣ ਕੂਤ। ਕੀਤਾ ਪਸਾਓ ਇੱਕੋ ਕਵਾਓ ਤਿਸਤੇ ਲੱਖ ਦਰੀਆਓ। ਕੁਦਰਤ ਕਵਨ ਕਹਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ। ਜੋ ਤੁਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਗ ਜਾਪ ਅਸੰਗ ਭਾਉ ਸੰਗ ਪੂਜਾ ਸੰਗ ਤਪ ਤਾਓ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾ ਤਾਰ ਅਸੰਗ ਸੂਰਮ ਭਕਸਾਰ ਸੰਗ ਮੋਹ ਲਿਵਲਾਈ ਤਾਰ। ਕੁਦਰਤ ਕਵਨ ਕਹਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ। ਜੋ ਤੁਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਮੂਰਖਾਂਤ ਘੋਰ ਸੰਖ ਚੋਰ ਹਰਾਮ ਖੋਰਾ ਸੰਖ ਅਮਰ ਕਰ ਜਾਏ ਜੋਰ ਸੰਗ ਗਲ ਵੱਡ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਪ੍ਰਾਜ ਸੰਘ ਮਲੇਸ਼ ਮਲ ਪਾਕਾਏ ਸੰਘ ਨੰਦਕ ਸਰ ਕਰੈ ਭਾ ਨਾਨਕ ਨਿਤ ਕਹਿ ਵਿਚਾਰ। ਵਾਰਨ ਜਾਵਾਂ ਇੱਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਨਾਵ ਸੰਖ ਥਾਵਾਂ ਗਮ ਗਮ ਸੰਖ ਲੋ ਸੰਖ ਹੈ ਸਰ ਭਾਰ ਵਕਰੀ ਨਾਵ ਕਰੀ ਸਾ ਲਾ ਕਰੀ ਗਿਆਨ ਗੀਤ ਗੁਣ ਗਾ ਕਰੀ ਲਿਖਣ ਬੋਲਣ ਬਾਣ ਅਖਰ ਸਰ ਸੰਯੋਗ ਬਖਾਨ। ਜਿਨੇ ਲਿਖਿਤ ਸਰ ਨਾਹਿ ਜੇ ਫਰਮਾਇ ਤਿਤ ਪਾਇ ਜੇ ਤਾ ਕੀਤਾ ਤੇ ਤਾ ਨਾ ਉਹ ਨਾ ਵੈ ਨਾ।

ਥਾਂ ਕੁਦਰਤ ਕਵਣ ਕਾਂ ਵਿਚਾਰ ਵਾਰਨ ਜਾਵਾਂ ਏਕ ਵਾ ਜੋ ਤਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆਤ ਪੈ ਤੰਦੇ ਪਾਣੀ ਤੋਂ ਤਵ ਤਰਸਕੇ ਮੁਤ ਪ੍ਰੀਤਿ ਕਾਪੜ ਹੋ ਇਹਦੇ ਸਾਬ ਹੋਣ ਲਈ ਆਓ ਤੋਏ ਪਰੀਆ ਮਤ ਪਾਪਾ ਕਹਿ ਸੰਗ ਤੋ ਪੈ ਨਾਵੈ ਕਹਿ ਰੰਗ ਪਾਪੀ ਆਖਣਾ ਕਰ ਕਰ ਕਰਨਾ ਲਿਖ ਲੈ ਜਾਓ ਆਪੀ ਬੀ ਜਾਪੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰ ਤਾਪ ਦਇਆ ਦਾ ਦਾਨ ਜੇ ਕੋ ਭਾਵ ਤਰਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਹਾਉ ਸਭ ਗੁਣ ਤੇਰੀ ਮੈਂ ਨਾ ਕੋਈ ਗੁਣ ਗੁਣ ਕੀਤੇ ਭਾਗਤ ਨਾ ਹੋਏ ਸਵਾਸਥਤ ਬਾਣੀ ਬਰਮਾਉ ਸਤ ਸੋਣ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰਤੀ ਮਾਂ ਕਵਨ ਤੋਆ ਕਾਲ ਮੀਲ ਨਾ ਪਾਈਏ ਪੰਡਿਤ ਜੇ ਹੋਵੇ ਲਿਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਨ ਤਵਾਰ ਨ ਜੋਗੀ ਜਾਣ ਤੁਮਾਂ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਏ ਸੋਈ ਕਿਉਂ ਕਰਾਕਾਂ ਗੁੱਸਾ ਲਾਈ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕਵਾ ਕਹਿ ਕਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇਕ ਕੀਤਾ ਜਾ ਕਹੋ ਵੈ ਨਾਨਕ ਜੀ ਕੋ ਆਪੋ ਜਾਣਾ ਗੈ ਗਿਆ ਨਾ ਸੋ ਹੈ ਪਾਤਾ ਲਾ ਪਾਤਾ ਲਾਖਾ ਗਸਾ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣਕ ਵਾਸ ਹੈ ਸਠਾਰਾ ਕਹਿਣਕ ਤੇ ਬਾਂਸ ਲੋਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣ ਹੈ ਆਪ ਸਾਹ ਲਾਹੀ ਸਾਹ ਲਾਏ ਤੀ ਸੁਰਤ ਨਾ ਪਾਈ ਨਦੀਆਂ ਤੈ ਵਾਹ ਪਵੈ ਸੰਬੰਧ ਨਾ ਜਾਣੀ ਸੁਮੰਦ ਸਾਹ ਸੁਲਤਾਨ ਗ੍ਰਾਸੇ ਤੀ ਮਾਲ ਧਨ ਕੀੜ ਤੁਲ ਨਾ ਹੋ ਬਣੀ ਜਿਤ ਮਨ ਹੋਣਾ ਵੀ ਸਰਾ ਅੰਤ ਨਾ ਸਿਫਤੀ ਕਹਿਣ ਅਨੰਤ ਅੰਤ ਨਾ ਕਰਨ ਦੇਣ ਅਨੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੈ ਗਿਆ ਮਨ ਮਨ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਭਾਰਾ ਵਾਰ ਅੰਤ ਕਾਰਨ ਕਿਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਉਹ ਅੰਤ ਨਾ ਜਾਣਾ ਕੋਈ ਬਹੁਤਾ ਗਈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਇਹ ਉੱਚਾ ਹੋਵੇ ਕੋਈ ਤੇ ਸੁੱਚੇ ਕਹੋ ਜਾਣੈ ਸੋ ਜੇ ਵਡਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਾ ਤੁਮਾਏ ਕਿਤੇ ਮੰਗਿਆ ਜੋ ਦਾ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਂ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰ ਖਾਏ ਖਾਏ ਕਿਤਿਆਂ ਦੁੱਖ ਭੁੱਖ ਸਦ ਮਾਰੇ ਪਿਦਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਉਹ ਰਾਗ ਨਾ ਸਕੈ ਕੋਏ ਜੇ ਕੋ ਕਾਏ ਕਾਖਣ ਪਾਇਓ ਜਾਣਾ ਜੀਤੀਆਂ ਮੈਂ ਖਾਏ ਆਪੇ ਜਾਣਾ ਆਪੇ ਦੇ ਆਖਾ ਸੇ ਪੇ ਕਈ ਕਈ ਜਿਸ ਨੂੰ ਬਖਸ਼ੇ ਸਭ ਸਲਾਹ ਨਾਲ ਪਾਤਸ਼ਾਹੀ ਪਾਤਸ਼ਾਹ ਮੁਲਕੋ ਮੁਲ ਵਾਪਾਰ ਮੁਲ ਵਾਪਾਰੀ ਮੁਲ ਭੰਡਾਰ ਮੁਲ ਲਾਵੇ ਮੁਲ ਲੈ ਜਾਏ ਮੁਲ ਪਾਏ ਮੁਲ ਲਾਵੇ ਸਮਾਏ ਮੁਲ ਧਰਮ ਮੁਲ ਦੀਬਾਨ ਮੁਲ ਤੁਲ ਮੁਲ ਪ੍ਰਵਾਨ ਮੁਲ ਬਖਸ਼ੀਸ਼ ਮੁਲ ਨਿਸ਼ਾਨ ਮੁਲ ਕਰਮ ਮੁਲ ਪੁਰਮਾਨ ਮੁਲੋ ਮੁਲ ਆਖਿਆ ਜਾਏ ਆਖ ਆਖ ਰਹੇ ਲਵਲਾਈ ਆਖਾ ਵੇਦ ਪਾਠ ਪੁਰਾਣ ਆਖਾ ਪੜ੍ਹੇ ਕਰੇ ਵਖਿਆਣ ਆਖਾ ਬਰਮੇ ਆਖਾ ਇੰਦ ਆਖੰ ਗੋਪੀ ਤਹਿ ਗੋਬਿੰਦ ਆਖਾ ਈਸ਼ਰ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਾਨ ਵਾਖ ਦੇਵ ਆਖਾ ਈਸ਼ੋਰ ਨਰਮੰਜਨ ਸੇਵ ਕੀਤੇ ਆਖਾ ਆਖਣ ਪਾਵ ਕੀਤੇ ਕਹਿ ਕਹਿ ਉੱਠ ਉੱਠ ਜਾ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਫਾਵੈ ਤੇਵੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰਕੇ ਅਜਿਤ ਬੈ ਸਰਵ ਸੰਭਾਲੇ ਵਾਜਨਾਦ ਨੇ ਕੋ ਸੰਖਾ ਕਿਤੇ ਬਾਵਨ ਹਾਰੇ ਕਿਤੇ ਰਾਗ ਪਰਿਸੁ ਕਹੀ ਅਨ ਕਿਤੇ ਗਾਵਨ ਹਾਰੇ ਗਾਵੇ ਤੁਨ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਤ ਗੁਪਤ ਲਖਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸੁਵਾਰੇ ਗਾਵੇ ਦੇ ਦਸਨ ਬੈਠੇ ਦੇਵ ਧਿਆਨ ਦਰ ਨਾਲੇ ਗਾਵੇ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਭੜਨ ਰਾਖੀ ਸਰ ਜੁਗ ਜੁਗ ਵੇਦਾ ਨਾਲੀ ਗਾਵ ਮੋਹਨੀਆ ਮਨਮੋਹਨ ਸੁਰ ਗਾ ਮਾਸ਼ ਪਾਇਆ ਲੀ ਗਾਵ ਰਤਨੋ ਪਾਏ ਤੇਰੇ ਆਸਾ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵ ਖੰਡ ਮੰਡਲ ਵਾਲ ਭਾਂਡਾ ਕਰ ਕਰ ਰੱਖੇ ਧਾਰੇ ਸਹੀ ਧੁਦ ਨੂੰ ਗਾਵੇ ਜੋ ਤੁਧ ਭਾਵ ਨਤੇ ਤੇਰੇ ਭਾਗ ਤੁਰ ਸਾਲੀ ਹੋਰ ਕਿਤੇ ਗਾਵਨ ਸਿਮ ਚਤਨ ਆਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਕੀ ਨਾਇ ਹੈ ਪਿਓਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਸਦੀ ਵਡਿਆਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਉਸ਼ਾ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਦਾ ਸੰਦੋਖ ਸ਼ਰਮ ਪਚੋਲੀ ਧਨ ਕਰੈ ਵਿਭੂਤ ਕਿੰਦਾ ਕਾਲ ਕੁਆਰੀ ਕਹਿ ਜੁਗਤ ਡੰਡਾ ਪ੍ਰਤੀਤ ਆਈ ਪੰਥ ਸਗਲ ਜਮਾਤੀ ਮਨ ਜੀ ਤੈ ਜਗ ਜੀ ਤਾ ਦੇਸ਼ ਸਾਇਆ ਦੇ ਸੁਆਦੋ ਨੀ ਲੁਨਾ ਦੋ ਨਾਹਤ ਜੋਗ ਜੁਗੇ ਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਾ ਨਾਦ ਆਪਨਾਥ ਨਾਥੀ ਸਭ ਜਾ ਕੇ ਰਥਾ ਦਵਰਾਜ ਸਾਹ ਸੰਜੋਗ ਜੋਗ ਦੋ ਕਾ ਚਲਾਵੇ ਲਿਖਿਆ ਵਾ ਭਾਗ ਆਦੇਸ਼ ਸਾਇਆ ਦੇ ਸੁਆਦ ਨੀ ਲੁਨਾਦ ਨਾਹਤ ਜੋਗ ਜੁਗੇ ਕੋ ਬੇਸ ਏਕਾ ਮਾਜੂਤ ਵਿਆਈ ਤਨਚੇਲੇ ਪਰਵਾਨ ਸੰਸਾਰਿਕ ਭੰਡਾਰੀ ਕਲਾਈ ਦੀ ਬਾਂ
ਜੁਗਤ ਸੁਭਾਵਤ ਵੈ ਤਲਾਵ ਜਬੋ ਫਰਮਾਨੋ ਵਿਕਾ ਉਹਨਾਂ ਨਦਰ ਨਾ ਆਵੈ ਬਹੁਤ ਵਿਡਾਨ ਆਦੇਸ਼ ਤਸਾ ਆਦੇਸ਼ ਆਦੁ ਨੀਲੋ ਨਾਦੋ ਨਾਹਤੁ ਜੁਗ ਜੁਗ ਏਕੋ ਵੀ ਸਾਸਨ ਲੋਏ ਲੋਏ ਭੰਡਾਰ ਜੋਗ ਛਪਾਇਆ ਸੋ ਇਕਾ ਵਾਰ ਕਰ ਕਰ ਵਿਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸਾ ਆਦੇਸ਼ ਆਦੁ ਨੀਲੋ ਨਾਦੋ ਨਾਹਤੁ ਜੁਗ ਜੁਗ ਏਕੋ ਵੀ ਸੁਭਗਤ ਇੱਕ ਦੂਜੀ ਬੋਲਾ ਕੋਵੇ ਨਾ ਕੋਵੇ ਲੱਖ ਵੀਸ ਲੱਖ ਲਾਗੇ ਡਾਕੀ ਏਕ ਨਾਮ ਜਗਦੀਸ਼ ਏ ਤਰਾਏ ਪਤ ਪਾਵੜੀਆਂ ਝੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋ ਛੁਪਨ ਜੋ ਜੋਰ ਨ ਮੰਗਣ ਦੇਣ ਜੋ ਜੋਰ ਨ ਜੀਵ ਮਰਨ ਜੋ ਜੋਰ ਨ ਰਾਜ ਮਾਰ ਮਨ ਸੋ ਜੋਰ ਨ ਸੁੱਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਿਟਾਏ ਸੁਣ ਸਾਹਜ ਸਹਾਥ ਜੋਰ ਕਰ ਵੇਖੈ ਸੋਏ ਨਾਨਕੋ ਤੁਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੇ ਗਨੀ ਪਾਤਾਲ ਤਸਵੇ ਧਰਤੀ ਥਾਪ ਰੱਖੀ ਧਰਮ ਸਾਲ ਤਸਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਖਚ ਪਕਾਯੂ ਤਾ ਪਾਏ ਨਾਨਕ ਜਾ ਪੈ ਜਾਏ ਧਰਮ ਖੰਡ ਕਾਯੋ ਧਰਮ ਗਿਆਨ ਖੰਡ ਕਾਕੋ ਕਰਮ ਕਿਤੇ ਪਵਨ ਪਾਣੀ ਬੈ ਸੁੰਦਰ ਕਿਤੇ ਕਾਨਵੇਸ਼ ਕਿਤੇ ਬ੍ਰਹਮੇ ਘਾਟ ਕਰੀ ਰੂਪ ਰੰਗ ਕੇ ਵੇਖ ਕੀਤਿਆਂ ਕਰਮ ਭੂਮੀ ਮਿਰ ਕੀਤੇ ਕਿਤੇ ਧੂ ਉਪਦੇਸ਼ ਕੀਤੇ ਅੰਚਨ ਸੂਰ ਕੀਤੇ ਕਿਤੇ ਮੰਡਲ ਦੇਸ਼ ਕੀਤੇ ਸਦ ਬੋਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਉਮਰ ਕੀਤੇ ਕਿਤ ਰਤਨ ਸੰਬੰਧ ਕੀਤੀਆਂ ਖੰਡ ਕੀਤੀ ਬਾਣੀ ਕੀਤੇ ਪਾਵਤ ਨਿਰੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕੰਤ ਨਾਂਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਥਾ ਕਾੜ ਕਰੀਏ ਬਹੁਤ ਨੂਰ ਤਾ ਕਿ ਗੱਲਾਂ ਕੀਤੀਆਂ ਨਾ ਜਾਏ ਜੇ ਕਹਿ ਪੁੱਛੈ ਪਛਤਾਏ ਤਿੱਥੈ ਘੜੀ ਆਏ ਸੁਤ ਮਤ ਮਨ ਬੁੱਧ ਤਿੱਥੈ ਘੜੀ ਆਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋ ਦਿੱਤਾ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂ ਤਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਏ ਤਾ ਕਿ ਰੂਪ ਨਾ ਕਤਨੀ ਜਾਏ ਨਾ ਮਰਨ ਠਾਕੇ ਜਾਏ ਜਨ ਕਰਾਂ ਸਹਿਮਨ ਮਾਏ ਤਿੱਥੈ ਭਾਗਤ ਵਸੈ ਕਿ ਲੋਕ ਰਹਿ ਨਾ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡ ਜੇ ਕੋ ਕਥਾ ਤੰਤ ਨਾਂਤ ਤਿੱਥੈ ਲੋ ਲੋ ਆਕਾਰ ਜਬ ਜੋ ਹੁਕਮ ਦਵੈ ਤਵਕਾਰ ਵੇਖੈ ਵਿਕਸ ਕਰ ਵਿਚਾਉ ਨਾਨਕ ਕਥਨਾ ਕਰਡਾ ਉਸਾ ਜਦ ਪਹਾਰਾ ਤੀਰਜ ਸੁਨਿਆਰ ਹੋਰ ਨਮਤ ਵੇਦ ਹਥਿਆਰ ਪਾਉ ਖਲਾ ਗੰਦ ਪਤਾਉ ਭਾਂਡਾ ਪਾਉ ਅੰਮ੍ਰਿਤ ਢਾਲ ਘੜੀਐ ਸ਼ਾਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਦਿਨ ਖਾਰ ਨਾਨਕ ਨਦਰੀ ਨਦਰ ਨਿਹਾਲ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਦਿਵਸ ਰਾਤ ਵਿਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾਤ ਪੂਰ ਕਰਮੀ ਆਪੋ ਆਪਣੀ ਕੇ ਨਿਰਡਾਇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਸ਼ਕਤ ਕਾਲ ਨਾਨਕ ਤੇ ਮੁਖ ਉਜਲੀ ਕੀਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਪ ਸ੍ਰੀ ਮੁੱਖ ਪਾਕ ਪਾਤਸ਼ਾਹ ਦਸਵੀਂ ਸ਼ਾਹ ਪਛਾਣ ਤੋਂ ਪ੍ਰਸਾਦ ਚੱਕਰ ਚਿਹਨਨ ਵਰਨ ਜਾਤਰ ਪਾਤ ਨੈਨ ਜੀ ਰੂਪ ਰੰਗਾ ਦੇਖ ਭੇਕੂ ਕਹਿਣ ਸਕਤ ਕੇ ਜਲ ਮੂਰਤਨ ਪੁ ਪ੍ਰਕਾਸ਼ ਮਤੋਜ ਖੇਜੈ ਕੋਟਿੰਦਨ ਇੰਦਰਾਨ ਸ਼ਾਹ ਸ਼ਾਨ ਗਨੀਜੈ ਤਰੇ ਪਵਨ ਮੀਪ ਸੁਰ ਨਰ ਸੁਰ ਨਿਤ ਨਿਤ ਮੰਤਰਨ ਕਹਿ ਤੂ ਤਰਸਾ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭਜੰਗ ਪ੍ਰਿਆ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਜਾਇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਤਾਮੰ ਨਮਸਤੰ ਜੀਤੇ ਨਮਸਤੰ ਬੀਤੇ ਨਮਸਤੰ ਬਾਹੇ ਨਮਸਤੰ ਢਾਏ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਸ਼ੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ

ਮਾਤੇ ਨੂੰ ਭਾਨ ਭਾਣੇ ਨੋ ਮਨ ਮਨ ਨੋ ਚੰਦਰ ਚੰਦਰੇ ਨੋ ਭਾਨ ਭਾਣੇ ਨੋ ਗੀਤ ਗੀਤੇ ਨੋ ਧਨ ਥਾਣੇ ਨੋ ਨਿਰਤ ਨਿਰਤੇ ਨੋ ਨਦ ਨਾਦੇ ਨੋ ਭਾਨ ਭਾਣੇ ਨੋ ਬਦ ਬਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੀ ਸਮਸਤੀ ਭੂਤੇ ਕਲੰਕ ਬਣਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵੰ ਪਰਮ ਰੂਪੇ ਨਮੋ ਜੋਗ ਜੋਗ ਸੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵੰ ਪਰਮ ਹਿਰਦੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਕੀਏ ਪਰਮੀ ਭੋਗੀਏ ਭੁਗਤੇ ਨਮੋ ਜੋਗ ਜੋਗੇ ਸਨ ਪਰਮ ਜੋਗਤੇ ਨਮੋ ਨਤ ਨਾਰਾਇਣ ਪ੍ਰਭੂ ਕਰਮੀ ਨੋ ਪ੍ਰੇਤ ਪ੍ਰੇ ਦੇਵ ਸੁਧਰਮੀ ਨੋ ਰੋਗ ਅਰਤ ਨੋ ਰਾਗ ਰੂਪੇ ਨਮ ਸ਼ਾ ਸ਼ਾਗ ਨੋ ਭੂ ਭੂਪੇ ਨਮੋ ਦਾਨ ਦਾਨ ਨੋ ਮਨ ਮਾਨੇ ਨਵ ਰੋਗ ਰੋਗ ਨਮਸਤ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵ ਪ੍ਰਣਾਸੀ ਨੂਪੀ ਰੂਪੇ ਸਮਾਜ ਨਿਵਾਸੀ ਸਦਾ ਸਦਾ ਬੁੱਧ ਅਬ੍ਰਤ ਕਰਤਾ ਦੋਰ ਦਰਦ ਗਗਨ ਗੋਹ ਕਰਤਾ ਪਰਮ ਪਰਮ ਪਰਮੇਸ਼ਰ ਪੁਰਸ਼ ਪਾਲੰ ਸਦਾ ਸਰਵਦਾ ਸਦਾ ਤਦਯਾਲੰ ਸ਼ੇਦੀ ਭੇਦੀ ਨਾਮ ਕਾਮੰ ਸਮਸਤ ਪਰਾਜੀ ਸਮਸਤ ਧਾਮੰ ਤੇਰਾ ਜੋ ਚਾਚਰੀ ਸ਼ੰ ਜਲੇ ਹੈ ਥਲੇ ਹੈ ਪੀਤ ਪੇ ਹੈ ਪ੍ਰਭੂ ਹੈ ਜੋ ਆਦੇ ਸੈ ਪੇ ਸੈ ਭਜੰਗ ਪ੍ਰਜਾ ਚੰਦ ਗਾ ਦੇ ਬਾਦੇ ਨੰਦੀ ਸਰੂਪੇ ਨੋ ਸਰਮਾਨ ਸਮਸਤੀ ਨਿਧਾਨੇ ਨਮਸਤੋਂ ਨਾਥੀ ਨਮਸਤੋਂ ਪ੍ਰਮਾਤੇ ਨਮਸਤੋਂ ਗੰਜੀ ਨਮਸਤੋਂ ਭੰਜੀ ਨਮਸਤੋਂ ਕਾਲ ਨਮਸਤੋਂ ਪਾਲ ਨੋ ਸਰਵਦੇਸ ਨੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸ਼ਾ ਸ਼ਾ ਨਮ ਮਹਾਮਾਇ ਨਮ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਗ ਰੋਗੇ ਨਮ ਸੁਖ ਸੁਖੇ ਨਮ ਸਰਵ ਰੋਗੇ ਨਮ ਸਰਵ ਭੋਗੇ ਨਮ ਸਰਵ ਜੀਤੰ ਨਮ ਸਰਵ ਭੀਤੰ ਨਮ ਸਰਵ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮ ਸਰਵ ਦ੍ਰਿਸੰ ਨਮ ਸਰਵ ਕ੍ਰਿਸੰ ਨਮ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮ ਜੀਵ ਜੀਵੰ ਨਮ ਬਿਜ ਬਿਜੇ ਖਜੇ ਬਿਜੇ ਸਮਸਤੰ ਪ੍ਰਸਜੇ ਕਿਰਪਾਲ ਸੂਪੇ ਕਰਮ ਪੁਰਨਾਸੀ ਸਦਾ ਸਰਵਦਾਰ ਸਿਧ ਨਿਵਾਸੀ ਚਰ ਪ੍ਰਸੰਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਯੁਗ ਚਲ ਭੋਗੇ ਚਲ ਰਾਜੇ ਅਟਲ ਸਾਜੇ ਖਲ ਧਰਮ ਕਰਮ ਸਰਵੰਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਤਰਾਨੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਖਾਲੀ ਸਰਵੰ ਪਾਲੀ ਰਵਾਲ ਚੰਦੋ ਪ੍ਰਸਾਦ ਆਦਿ ਰੂਪਨਾਥ ਮੂਰਜੋਨ ਪੁਰਖ ਅਪਾਰ ਸਰਮਾਂਤਰ ਮਾਨ ਦੇ ਪਏ ਬਾਦ ਉਦਾਰ ਸਰਵ ਬਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਬਰਾਜ ਦੂਤ ਰੂਪ ਸਾਲ ਨਾਮ ਠਮ ਨ ਜਾਤ ਜਾਕ ਰੂਪ ਰੰਗ ਨਰੇਕ ਆਦਿ ਪੁਰਖ ਦਰ ਮੂਤ ਜੋ ਨਾ ਦਸੇ ਦੇਹ ਸੌਰ ਨ ਭੇਜ ਜਾਕ ਰੂਪ ਰੇਖ ਨ ਰਾਗ ਜਤ ਤਤ ਦਿਸਾ ਵਿਸਾ ਹੋ ਪੈ ਲਿਓ ਅਨੁਰਾਗ ਨਾਮ ਕਾਮ ਭੀਮ ਵੇਖ ਧਾਮ ਨ ਜਾਏ ਸਰਵ ਮਾਨ ਸਰਵਤਰ ਮਾਨ ਸਦਾ ਮਨ ਥਾਏ ਇੱਕ ਮੂਰਤ ਨਿਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਿਆ ਖੇਲ ਖੇਲਣਾ ਤੋ ਫਰੇਦੇ ਭੇਵ ਨਾ ਜਾਣੇ ਜੇ ਵੇਦ ਰਖ ਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣ ਕੇ ਜੇ ਤਾਤਮਾ ਤਨ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬਕਰ ਚਤ ਚੱਕ ਮਾਨੀ ਪ੍ਰਤੀਨ ਲੋਕ ਚੌਧ ਹੈ ਕਿ ਵਖ ਜਗ ਜਾਪੇ ਜੇ ਜਾਪਦਾ ਆਦਿ ਦੇਵਨਾ ਦਮੂਤਾ ਪਿਓ ਸਭਾ ਜੇ ਥਾ ਪਰਮ ਰੂਪਣੀ ਦਮੂਰਤ ਪੂਰਨ ਪੁਰਖ ਅਫਾਰ ਸਰਬ ਸਰ ਚੋ ਸੰਭਵ ਕਰਨ ਭਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਾਮ ਸੁ ਭਰਮ ਰਹਿਤ ਭੂਤਲਾ ਕਭੇਸ ਵੰਗ ਰਾਗ ਨਰੰਗ ਜਾਕੇ ਜਾਤ ਪੁੱਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਦਾਇ ਕਾਮ ਆਪ ਰੂਪਮ ਹੀ ਕਾਨ ਉਸਤਿਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੋਦਾਂਗਨ ਭੰਗਨਾ ਤਮੇਕ ਪੁਰਖ ਪਾਰ ਸਰਬ ਲਾਇਕ ਸਰਵ ਕਾਇਕ ਸਰਵ ਗੋਪ੍ਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇਨ ਭੇਖ ਸਰਵ ਸ਼ਸਤ੍ਰ ਅਨਜਾਨੀ ਜੀ ਰੂਪ ਰੰਗ ਰੇਖ ਪਰਮਵੀਤ ਪ੍ਰਾਣ ਜਾਕੈ ਨਿਤ ਭਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਸਤ੍ਰ ਨਾਇ ਬਹੁ ਚਤਮਤ ਪਾਰਸ਼ੰਦ ਪ੍ਰਸਾਦ ਗੁਣ ਗੁਣ ਦਰ ਮਹਿਮਾ ਪਰਾਸਨ ਭੰਗ ਉਪਾ ਨੰਗਨ ਭੋ ਪ੍ਰਕਾਸ਼ ਨਿਰਧਨ ਨਾ ਸਾਜਾਨ ਬਾਹੂ ਸ਼ਾਹਨ ਸ਼ਾਹ ਰਾਜਾਨ ਰਾਜ ਭਾਰਾਨ ਭਾਨ ਦੇਵਾਨ ਦੇ ਮਹਾਨ ਦਨ ਦਨ ਬਾਲਾਨ ਬਾਲ ਰੰਕਾਣ ਰੰਗ ਕਾਲਣ ਕਾਲਣ ਪਤੰਗਾ ਬਾ ਭੰਗਤ ਮਿਤ ਭਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਦੁੱਤ ਪ੍ਰਚੰਡ ਮਿਤ ਗਾਦੀ ਅਖੰਡ ਅਲਿਸ਼ਯ ਕਰਮ ਦ੍ਰਿਸ਼ਯ ਧਰਮ ਸਰਵਾ ਪ੍ਰਣਾਂਡ ਅੰਡਨ ਬਾਡ ਜਾ ਤ੍ਰਿ ਸੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿੰ ਨਿਰਨਾਮੇ ਅਕਾਮੇ ਭਜੰਗ ਪ੍ਰਜਾ ਛੰਦ ਜਤ ਚੱਕਰ ਗਾਤਾ ਜਤ ਚੱਕਰ ਹਰਤਾ ਜਤ ਚੱਕਰ ਦਾਨੇ ਜਤ ਚੱਕਰ ਜਾਨੇ ਜਤ ਚੱਕਰ ਵਰਤੀ ਜਤ ਚੱਕਰ ਭਾਰਤੀ ਜਤ ਚੱਕਰ ਪਾਲੇ ਜਤ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਹੈ ਚਤੁਰ ਚੱਕਰ ਦਾਨੇ ਹੈ ਚਾਤਰੀ ਛੰਦ ਨਾ ਸਤਰ ਨ ਮਿੱਤਰ ਨਾ ਭਰਮ ਨ ਪਿੱਤਰ ਨਾ ਕਰਮ ਨਾ ਕਾਏ ਜਨਮ ਜਾਈ ਨਾ ਚਤੁਰ ਨ ਮਿੱਤਰ ਪਰਿਆ ਪਵਿੱਤਰ ਪ੍ਰਤੀਸੈ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦੋ ਪ੍ਰਸਾਦ ਕਾਤੇ ਕਿਆ ਛਿਸੈ ਕਿਆ ਬਿਜ ਪਿਸੈ ਕਿਆ ਗਿਨ ਕਰਮ ਕਿਆ ਪੰਜ ਭਰਮ ਹੈ ਕਿਆ ਪਿਜ ਲੋਕ ਕਿਆ ਸੋ ਕਿਆ ਦੁੱਧ ਵਰਨ ਕੇ ਭੂਤ ਕਰਨਗ ਰਾਜ ਪ੍ਰਭੰਗ ਧਰਮ ਕਿਆ ਸੁਖ ਵਰਨਗ ਸਰਵਾ ਪਰਣਗ ਜਗਤੰਗ ਸ਼ਤਰੰਗ ਛਤਰੀ ਹੈ ਕੇ ਬ੍ਰਹਮ ਸਰੂਪ ਹੈ ਕਿਆ ਅਨੁਪਾ ਅਨੁਪੈ ਕਿਆ ਦੇਵੈ ਕਿਆ ਭੀ ਵੈਂਗ ਚਤਰੰਗ ਬਹੀਨ

ਅਧੀਨ ਹੈ ਗੁਰੂ ਜੀ ਦਿਆ ਕਰੀ ਮਾਰਿਆ ਕਹਿ ਭਾਗ ਬਹਿਮ ਗੈਬ ਲਗਾ ਪਿਆ ਕਿਆ ਭੁਲਗ ਨਾ ਸ਼ਾਹ ਸ਼ਾਹ ਕਾਰਨ ਕੁਰਿੰਦੇ ਗੁਰੂ ਜੀ ਨਹਿੰਦਾ ਹੈ ਕਿ ਰਾਜ ਕਰੀਮ ਹੈ ਕਰਮ ਕਰੀਮ ਸਰਬੰਗ ਕਲੀਮ ਸਰਬੰਗ ਦਲੀ ਕਿ ਸਰਬੱਤਰ ਮਾਨੇ ਕਿ ਸਰਬੱਤਰ ਦਾਨੇ ਕਿ ਸਰਬੱਤਰ ਗਾਉਣਾ ਹੈ ਕਿ ਸਰਬੱਤਰ ਪਾਉਣਾ ਹੈ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਪੇਸਾ ਹੈ ਕਿ ਸਰਬੱਤਰ ਕਾਲ ਹੈ ਕਿ ਸਰਬੱਤਰ ਪਾਲ ਹੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕੇਸਰਬੱਤਰ ਭੇਖੀ ਕੇਸਰਬੱਤਰ ਭੇਖੀ ਕੇਸਰਬੱਤਰ ਕਾਚ ਹੈ ਕੇਸਰਬੱਤਰ ਰਾਜਾ ਹੈ ਕੇਸਰਬੱਤਰ ਸੁੱਖ ਹੈ ਕੇਸਰਬੱਤਰ ਭੁੱਖ ਹੈ ਕੇਸਰਬੱਤਰ ਤਰਾਣਾ ਹੈ ਕੇਸਰਬੱਤਰ ਪੁਰਾਣਾ ਹੈ ਕੇਸਰਬੱਤਰ ਦੇਸ ਹੈ ਕੇਸਰਬੱਤਰ ਭੇਸਾ ਹੈ ਕੇਸਰਬੱਤਰ ਮਾਨਸਤ ਹੈ ਪ੍ਰਧਾਨ ਹੈ ਕੇਸਰਬੱਤਰ ਜਾਪ ਹੈ ਕੇਸਰਬੱਤਰ ਥਾਪ ਹੈ ਕੇਸਰਬੱਤਰ ਭਾਨ ਹੈ ਕੇਸਰਬੱਤਰ ਮਾਨ ਹੈ ਕੇਸਰਬੱਤਰ ਇੰਦਰ ਹੈ ਕੇਸਰਬੱਤਰ ਚੰਦਰ ਹੈ ਸਰਬੰ ਕਲੀਮੇ ਕਿ ਪ੍ਰਭ ਭੀਮ ਹੈ ਕਿਆ ਕੁਲ ਅਲਾਮਿਕ ਸਾਹਿਬ ਕੁਲਾਮ ਤਮਾਮ ਰੁਜੂ ਹੈ ਹਮੇਸ਼ਾ ਸਲਾਮ ਹੈ ਸਲਿਖਤ ਮਦਾਮ ਹੈ ਗਨੀਮਲ ਸਕਾਸ਼ਤ ਹੈ ਗਰੀਬਲ ਪ੍ਰਸਤ ਹੈ ਬਲਿੰਦਰ ਮਕਾਨਾ ਹੈ ਜਮਨ ਅਲ ਜਮਾਨਾ ਹੈ ਤਮਿਲ ਤੁਮਾਮ ਹੈ ਰਜੂਲ ਨਿਧਾਨ ਹੈ ਕੁਲ ਜੀ ਮਰ ਜਾਏ ਕਿ ਯਕੀਨਨ ਨੇ ਕੁਲ ਤਰੰਗ ਹੈ ਪੀਰਦਾ ਹੈ ਭੰਗ ਹੈ ਅਜੀ ਉਲ ਨਿਵਾਜ ਗਨੀ ਮੁਲਕ ਰਾਜਨ ਰੱਖ ਸਰੂਪ ਹੈ ਤਰ ਮੁਕਤ ਭਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਕਤ ਸੁਧਾ ਹੈ ਸਦਾ ਵੰਗ ਸਰੂਪ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਉਲ ਸਲਾਮ ਹੈ ਸਦਾ ਵਲ ਕਾਮ ਹੈ ਬਾਹ ਸਰੂਪ ਹੈ ਗਾਦ ਅਨੂਪ ਹੈ ਅੰਗਾਦ ਰੂਪਨਾ ਸਰੂਪ ਹੈ ਨੰਗੀ ਨਾਮੇ ਤ੍ਰਿਪੰਗੀ ਤ੍ਰਿਕਾਮੇ ਚਾਤਰੀ ਛੰਦ ਪੰਗ ਨੰਗ ਭੇਕ ਲੇਖ ਪਰਮ ਕਰਮ ਨਦ ਜੁਗਾਦ ਜੈ ਹੈ ਭੂਤ ਤੂਤ ਨਾਸ ਉਦਾਸ ਤੰਦ ਮੰਦ ਭਗਤ ਬਰਗਤ ਨਾਸ ਪ੍ਰਕਾਸ਼ਨ ਚਿੰਤ ਸੰਤ ਲੇਖੈ ਦੇਖੈ ਲੇਖੈ ਭੇਖੈ ਟਹਾਂਗਾ ਸਾਂਭ ਗਾਂਭ ਨੀਲ ਨਾਦ ਅਨੈਤੈ ਸੁਨੈਤੈ ਜਾਤੈ ਆਜਾਦ ਚਰ ਪ੍ਰਚੰਤ ਪ੍ਰਸਾਦ ਸਰਬੰਗੰਤਾ ਸਰਬੰਗੰਤਾ ਸਰਬੰਗਾਤਾ ਸਰਬੰਗਾਤਾ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਸਾਵਲ ਸੰਤ ਪ੍ਰਸਾਦ ਨਵ ਨਰਕਨਾਸ਼ਿਤ ਏਵੰ ਪ੍ਰਕਾਸ਼ਯ ਨੰਗ ਸਰੂਪੇ ਭੰਗ ਭੂਤੇ ਪ੍ਰਮਾਤਮ ਪ੍ਰਮਾਤੀ ਸਦਾ ਸਰਵ ਸਾਥੇ ਗਾਤ ਸਰੂਪੇ ਨਿਰਵਾਦ ਭੂਤੇ ਨੰਗੇ ਨਮੇ ਤ੍ਰਿਪੰਗੇ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰਨ ਪੁੱਤਰਨ ਸੱਤਰ ਨ ਮਿੱਤਰ ਨ ਤਾਤਨ ਮਾਤਨ ਜਾਤਨ ਪਾਤਨ ਸਾਕਨ ਸ੍ਰੀ ਕਾਮਿਤੋ ਮਿਕਾ ਸਦਾ ਭੰਗ ਪ੍ਰਭ ਜੈ ਜਾ ਭਗਵਤੀ ਸੰਤੋ ਪ੍ਰਸਾਦ ਕਿ ਜਾਹਰ ਜੂਰਨ ਕਿ ਹਾਜ਼ਰ ਜੂਰਨ ਮਿਸਰ ਸਲਾਮ ਸਮਸਤ ਲਗਲਾਮ ਹੈ ਸਾਹਿਬ ਦਮਾਗ ਉਸਨ ਚਰਾ ਕਾਮ ਕਰੀਮ ਰਾਜ ਕਰੀਮ ਹੈ ਕਰੋ ਜੀ ਨੰਦ ਹੈ ਰਾਜ ਕਰਿੰਦ ਕਰੀ ਮੁਲਕ ਮਾਲਕ ਸੁਣ ਜਮਾਲ ਗਨੀ ਮੁਲਕ ਰਾਜ ਹੈ ਗਰੀਬ ਵਲ ਨਿਵਾਜ ਹੈ ਹਰੀ ਫੁਲਸਕਨ ਹੈ ਰਾਸੁਲਫਕਨ ਹੈ ਕਲੰਕੋਂ ਪ੍ਰਨਾਸ ਸਮਾਜ ਤਲ ਨਿਵਾਸ ਗੰਜਨ ਗਨੀ ਮਰ ਜਾਇ ਕਰੀਮ ਸਮਾਜ ਤਲ ਜੁਬਾਂਗ ਸਾਹਿਬ ਕਰਮ ਰਕਮ ਪ੍ਰਨਾਸ ਹੈ ਬਹਿਸ ਤਲ ਨਿਵਾਸ ਕਿ ਸਰਬਲ ਗਵਾਨ ਵਿਸਰਵਾਨ ਤਮਾਮਲ ਤੁਮੀ ਜੇ ਸਮਾਜ ਤਲ ਅਜੀਜ ਹੈ ਪਰਮ ਪਰਮੀਸ ਸਮਾਜ ਤਲ ਅਦੀਸ ਹੈ ਸੁਰ ਲਿਖਾ ਮੀ ਸੁਰ ਭੇਖ ਹੈ ਜਮੀ ਨਲ ਜਮਾਮੀ ਕੋਲੀ ਮਾਂ ਹੈ ਕਰੀ ਮੁਲਕ ਮਾਲਕ ਜ਼ਰੂਰਤ ਜਮਾਲ ਹੈ ਕਿ ਚੱਲੰਗ ਪ੍ਰਕਾਸ਼ ਮਿੱਤੋ ਸੁਭਾ ਸਿੰਘ ਆਜੂ ਸਰੂਪ ਕਮਿੱਤੋ ਬਸੰਗ ਆਤਮ ਪ੍ਰਭਾਂ ਚੱਲੰਗ ਨਾਂਗ ਕਮਿੱਤੋ ਭੰਗ ਮਤ ਪਾਲ ਸੰਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣਗਨ ਮਦਾਮ ਹਰ ਬ੍ਰਗਨ ਜਰ ਨਰਪਟ ਭਾਂਜਨ ਪ੍ਰਣਾਮ ਨਮਨ ਸਲਾਮ ਹਰ ਨਾ ਖੰਡ ਵਰਨਾ ਰਾਮੰਡਨ ਪਵਨ ਆਸੋ ਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮ ਅੰਸ਼ ਜਾਂਗਾ ਸਨ ਭੰਗ ਉਪਮਾ ਪਾਰ ਗਤ ਮਤਦਾ ਜਲ ਥਲ ਅਮੰਡ ਸਵਿਸ ਭੰਡ ਜਲ ਥਲ ਮਨ ਦਸਵਸ ਬਿਆਨ ਤਨ ਭਵਨ ਆਸੋ ਧਰ ਥਰ ਧੁਰ ਆਸਾ ਜਨ ਬਾਹੁ ਕਸਦਾ ਓੰਕਾਰਾਦ ਕਥਿ ਨਾਦ ਖਲ ਖੰਡ ਖਿਆਲ ਕਰੂ ਬਰ ਅਕਾਲ ਕਰ ਕਰ ਪ੍ਰਣਾਮ ਚਿਤਰ ਨਾਮ ਸਚ ਗਾਤਾ ਜਿਸ ਨਾ ਬਾਤ ਗਾਤਾ ਨੰਜ ਬਾਤ ਟੁਰ ਭੰਡਾਰ ਠਟ ਪਾਰਾ ਡੀਟ ਧਰਮ ਧੀਰ ਕਰ ਮਨ ਬ੍ਰਹਨ ਨਾਮ ਤੋ ਦਾਤਾ ਮਹਾ ਧਰ ਬੋਲ ਮਨਾ ਸੰਤੋ ਪ੍ਰਸਾਦ ਕੁਰਨਾਲ ਹੈ ਅਰ ਕਾਲ ਹੈ ਖਲ ਖੰਡਨ ਹੈ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਰ ਹੈ ਕਲ ਕਾਰਨ ਸਰਬ ਅਭਾਰਨ ਤ੍ਰਿਗਤ ਕੇ ਤ੍ਰਾਣ ਜਾ ਕਰਨ ਮਨ ਮਾਨਿਆ ਜਗ ਜਾਨਿਆ ਸਰਮ ਭਰਨ ਸਰਮ ਕਰਨ ਸਰਪਾ ਸਰਵਣਾ ਸੈਮ ਕਰੁਣਾਕਰਮ ਸੰਗ ਪਰੈ ਸਰਬੇਸ਼ਵਰ ਜਗਤੀਸ਼ਵਰ ਹੈ ਬ੍ਰਹਮੰਡ ਸਹਿ ਖਲ ਖੰਡ ਸੈ ਪਰਤੇ ਪਰੈ ਕਰੁਣਾਕਰ ਜਪਾ ਜਪੈ ਥਪਾ ਥਾਪੈ ਕ੍ਰਿਤਾ ਕ੍ਰਿਤਾ ਮ੍ਰਿਤਾ ਮ੍ਰਿਤਾਇ ਅਮ੍ਰਿਤਾ ਅਮ੍ਰਿਤਾ ਕਰੁਣਾ ਕ੍ਰਿਤਾ ਕ੍ਰਿਤਾ ਕ੍ਰਿਤਾ ਧਰਣੀ ਧਰਤਾ ਤੀਸਰ ਹੈ ਪਰਮੇਸ਼ਵਰ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਜਬਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਨਰ ਨਾਇਕ ਹੈ ਕਲਕਾਇਕ ਹੈ ਸੰਗ ਪਰੈ ਕਰੁਣਾਲ ਨਰਪਨਾਇਕ ਹੈ ਸਰਪਾਇਕ ਹੈ ਪਪੰਜਨ ਗੰਜਨ ਪ੍ਰਤਾਪਣ ਜਪ ਜਾਪ ਨਕਲੰਗ੍ਰਿਤ ਹੈ ਸਰਬ ਕ੍ਰਿਤਾ ਕਰਤਾ ਕਰ ਅਰਤਾ ਹੈ ਪਰਮਾਤਮਾ ਸਰਵਾਤਮਾ ਤੁਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾਤ ਸਨ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰ ਨਮ ਤੇ ਤੇਜੇ ਨਮ ਬ੍ਰਿੰਦ ਬ੍ਰਿੰਦੇ ਨਮ ਬੀਜ ਬੀਜੇ
ਨਮ ਰਾਜ ਸਿੰਘ ਧਾਮ ਸਿੰਘ ਸ਼ਾਹ ਰੂਪੇ ਨਮ ਪਰਮ ਤੱਤਿਆਂ ਤੱਤਿਆਂ ਸਰੂਪੇ ਨਮ ਜੋਗੀ ਜੋਗੀ ਨਮ ਗਿਆਨ ਗਿਆਨੀ ਨਮ ਮੰਤਰ ਮੰਤਰੀ ਨਮ ਧਨ ਧਨ ਨਮ ਯੁੱਧ ਯੁੱਧੀ ਨਮ ਗਿਆਨ ਗਿਆਨੀ ਨਮ ਭੋਜ ਭੋਜੀ ਨਮ ਪਨ ਪਾਨੇ ਨਮੋ ਕਲਾ ਕਰਤਾ ਨਮ ਸ਼ਾਂਤ ਰੂਪੇ ਨਮ ਇੰਦਰ ਇੰਦ ਨਾਦ ਭੂਤਕ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸ ਨਮ ਵਾਂਗ ਵਾਂਕੇ ਭੰਗੀ ਸਰੂਪੇ ਨੰਗੀ ਨਾਮੇ ਤਰ ਭੰਗੀ ਤਰ ਕਾਲੇ ਨੰਗੀ ਅਕਾਮੇ ਕਾ ਸ਼੍ਰੀ ਸ਼ੰਦ ਜੈ ਲੈ ਪੈ ਬੈ ਅਬੋਜ ਵਨਾਸ਼ਕਾ ਸੁਗੰਜ ਬੰਦ ਲੱਖ ਪੱਖ ਕਾਲ ਦਾਲ ਲੀਖ ਭੇਖ ਨਾਮ ਕਾਮ ਗਾਹ ਢਾਹਾ ਨਾਥੀ ਪ੍ਰਮਾਥੀ ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਭਰਮੰਗ ਅੰਜੇ ਲੇਖੇ ਫਲੰਗ ਪ੍ਰਜਾ ਛੰਦ ਨਮੋ ਸੁਰ ਸੂਰਜ ਲੰਗ ਪ੍ਰਜਾ ਸਨ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੰਗ ਅੰਜਲਨਾਮੇ ਸਮਸਤਲ ਨਿਵਾਸੇ ਨਨਕਾਮ ਵਿਭੂਤੇ ਸਮਸਤਲ ਸਰੂਪੇ ਕੁਕਰਮ ਪ੍ਰਣਾਸੀ ਧਰਮ ਵਿਭੂਤੇ ਸਦਾ ਸੱਚ ਦਾਨੰਦ ਸਤਰੰਗ ਪ੍ਰਣਾਸੀ ਕਰੀ ਮਲਕ ਨਿੰਦਾ ਸਮਸਤਲ ਨਿਵਾਸੀ ਜੈ ਪੁਤਕ ਜੈ ਗਨੀਮੇ ਹਰਿਅੰਗ ਕਰਿਅੰਗ ਕਰੀਏ ਮਲ ਰਹੀਮੇ ਤਤ ਚੱਕਰ ਵਰਤੀ ਜਤ ਚੱਕਰ ਭੋਗਤੇ ਸੁਜਾਮ ਬਗ ਸੁਭੰਗ ਸਰਬਦਾ ਸਰਬ ਜੁਗਤੇ ਦੁਖਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਵਿਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਵਿਭੂਤੇ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹ ਦਸਮ ਦੋ ਪ੍ਰਸਾਦ ਸਵਈਏ ਸ਼ਰਾਬ ਸ਼ੁੱਧ ਸੁਮ ਸਧਾਨ ਕੇ ਦੇਖ ਫਿਰ ਘਰ ਯੋਗ ਜਤੀ ਗਏ ਸੋ ਸੁਰਾਲ ਦਿਨ ਸੁਧ ਸੁਧਾਰ ਦੇ ਸੰਤ ਸਮੂਹ ਨਿੰਗ ਮਤੀ ਗਏ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨੂੰ ਦੇਖ ਤੇ ਪ੍ਰਾਣ ਪਤੀ ਗਏ ਸ੍ਰੀ ਭਗਵਾਨ ਕੇ ਭਾਗ ਕਿਰਪਾਓ ਦੇਖ ਰਤੀ ਬਨ ਏਕ ਰਤੀ ਗਏ ਮਾਤ ਮਦੰਗ ਜਲ ਜਲ ਸੰਗ ਨਾਪ ਤੋਂ ਤਾਂਗ ਸੁਰੰਗ ਸਵਾਰੀ ਘੋਰ ਤੁਰੰਗ ਰੰਗ ਸੇ ਕੁਦਰਤ ਪਾਉਣ ਕੇ ਉਹਨੂੰ ਜਾਤ ਨਿਵਾਰੀ ਭਾਰੀ ਭਜਨ ਕੇ ਭੂ ਭਲੇ ਬਨਿਆ ਵਸੀਸਨ ਜਾਤ ਵਿਚਾਰੀ ਇੱਥੇ ਭਏ ਤੋ ਕਾਹੇ ਪੈ ਭੂਪ ਤੰਦ ਕੋ ਨਾਂਗੀ ਭਾਵੇਂ ਪਧਾਰੀ ਜੀਤ ਫਿਰਾ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਕੇ ਜਾਣ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਹਿੰਦੇ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਨੰਤ ਕੁੰਦ ਕੇ ਧਾਮ ਸਿਧਾਰੀ ਤੀਰਥ ਨੰਦ ਆਦਮ ਦਾਨ ਸੰਜਮਨੇ ਮਾਨੇ ਕਬ ਸੇਖੇ ਬੇਦ ਪੁਰਾਣ ਕੇ ਦੇਵ ਕੁਰਾਨ ਜਮੀਨ ਜਵਾਨ ਸਮਾਨ ਕੇ ਪੇਖੇ ਪਾਉਣ ਆਹਾ ਜਤ ਜਾ ਧਾਰ ਸਭ ਸੋ ਬਜਾਰ ਹਜ਼ਾਰ ਕੇ ਦੇਖਾਏ ਸ੍ਰੀ ਭਗਵਾਨ ਭਜੀ ਬਨ ਭੂਪਤੀ ਗ੍ਰਤੀ ਬਨ ਏਕ ਨਾਮ ਲੇਖਾਏ ਸੁਧ ਸੁਭਾ ਦੁਰੰਤ ਭਾਵ ਸਾਜ ਸੁਨਾ ਦੁਰਜਾਨ ਦਲੈਂਗੀ ਭਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਹਲੈਂਗੀ ਤੋਰ ਰੀਨ ਮਰੋੜ ਮਵਾਸਨ ਮਾਤੇ ਮਦੰਗਨ ਮਾਨ ਮਲੈਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬਨ ਤਿਆਗ ਜਾਨ ਦਾਨ ਚੱਲੇਂਗੇ ਵੀਰ ਪਾਰ ਵੱਡੇ ਬਜ਼ਾਰ ਵਿਚਾਰੇ ਸਾਰਿਕ ਧਾਰ ਪਛਈਆ ਤੋਰ ਦੇਸ ਮਰਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾੜ ਗਡਾਣਕ ਤੂੜ ਨਹਾਸ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੁਵੇਕ ਦਵਈਆ ਦਾਨਵ ਦੀਪ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਤਾਪ ਤਪੈਂਗੇ ਬਨ ਪ੍ਰਤਾਪ ਮਾਰ ਜਤਨ ਭਾਪਣੀ ਕੇ ਬਵੰਜ ਖਾਪੈਂਗੇ ਸਾਧ ਸਮੂਹ ਪ੍ਰਸਾਨ ਫਿਰਾਂ ਜਗ ਸਤਰ ਸਭਾ ਲੋਕ ਚਪੈਂਗੇ ਮਾਰਨ ਵਿਦਨ ਗਜਨ ਰਾਤ ਜੰਤੁਰ ਲੋਕ ਰਾਜ ਕਰੇਂਗੇ ਕੋਟ ਇਸ਼ਨਾਨ ਜਾਦ ਗਦਾਨ ਇੱਕ ਸਵੰਬਰ ਸਾਜ ਭਰੇਂਗੇ ਬ੍ਰਾਹਮੇ ਸਰਬਿਸਨ ਸਚੀ ਪਤਾਂਤ ਫਸਜਮ ਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸਹਿ ਪਾਗ ਤੇ ਨ ਫਿਰ ਨ ਦੀ ਧਾਇ ਕਾਇ ਭਏ ਦੋ ਲੋਚਨ ਮੂੰਦ ਕੈ ਬੈਠ ਰਿਹਾ ਬਖ ਧਿਆਨ ਲਗਾਇਓ ਨਾਥ ਫਿਰ ਲੇ ਸਾਧ ਸਮੁੰਦਰ ਲੋਗ ਪਰ ਲੋਗ ਵਾਯੋ ਬਾਸਕੀ ਬਖਿਆਨ ਸੋ ਬੈਠ ਕੈ ਐਸੇ ਹੀ ਐਸੀ ਸੁਬਹਿ ਸੁਬਤਾਯੋ ਸਾਚ ਕਹੋ ਸੁਣ ਲਿਓ ਸਭ ਐਜਨ ਪ੍ਰੇਮ ਕੀ ਉਤਨੀ ਪ੍ਰਪਾਯੋ ਕਾਹੂੰ ਲਪਾਹਣ ਪੂਜ ਧਰਿਓ ਸਰ ਕਾਹੂੰ ਲੰਗਰ ਲਟਕਾਇਓ ਕਾਹੂੰ ਲਖਰ ਵਾਚ ਦਿਸ਼ਾ ਮੈਂ ਕਾਹੂੰ ਪਿਛਾ ਕੁਸੀਸ ਨਵਾਯੋ ਕਉ ਬਤਾਨ ਕੋ ਪੂਜਤ ਹੈ ਪਾਸ ਕਉ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਪੂਜਤ ਹੈ ਪਾਸ ਕਉ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਵਿਓ ਬਾਚ ਬੇਨਤੀ ਚਾਹ ਪਾਈ ਅਮਰੀ ਕਰੋ ਹਾਦਰ ਅੱਛਾ ਪੂਰਨ ਹੋ ਜਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੀ ਦੋਸ਼ਟ ਸਭਾ ਤੁਮਕਾਵੋ ਆਪਾ ਦ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੱਖ ਸਭਾ ਕਰਤਾਰਾ ਮੋਰ ਅਚਨਜ ਕਰਦੈ ਕਰੀਏ ਸਭ ਬੈਰਨ ਕੋ ਵਾਸ ਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਵਰਚਾਉ ਸਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀ ਹੈ ਚੁਣ ਚੁਣ ਸ਼ਤਰ ਹਮਾਰੀ ਮਾਰੀ ਆ ਫਾਦ ਮੁਝੇ ਅਬਰੀ ਹੈ ਮਰਨ ਕਾਲ ਖਤਰਾ ਸੁਨਵਰੀ ਹੈ ਹੂ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤ ਜੂ ਕਰੀ ਔਰ ਅੱਛਾ ਰਾਖ ਲਿਓ ਮੁਇ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਬਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ
ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਨ ਜਛਨੋ ਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕਹੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵ ਗੁਣ ਕੋ ਸ਼ਿਵ ਗੁਣ ਸੁਖ ਦੀ ਓ ਸ਼ਤਰਨ ਕੋ ਪੋਲਮ ਵੱਧ ਕੀ ਓ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਤੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੱਟ ਘੱਟ ਕੇ ਇਹ ਪਟ ਪਟ ਕੀ ਜਾਣੈ ਜਾਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਾਬਾ ਕਰ ਕਰ ਤੋ ਕਬੂ ਤੁਮ ਮਿਲ ਦੇ ਧਰ ਸਭ ਹੂੰ ਜਿੱਤੇ ਬਦਨ ਸਿਰਟ ਸਭ ਧਾਰ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇਰਾ ਤੇ ਨਿਰਾਲਮ ਜਾਣਤ ਵੇਦ ਪੇਦਾਰ ਆਲਮ ਨਿਰੰਕਾਰ ਨਿਰਭਕਾਰ ਨਿਰਲਾਂਭੂ ਆਦ ਨੀਲਨਾਦ ਸੰਭੂ ਤਾਕ ਮੂੜ ਚਾਰਤ ਪੇਦਾ ਜਾਕੋ ਪੇ ਨ ਪਾਵਤ ਬੇਦਾ ਤਾਕੋ ਕਰ ਪਾਹਨ ਮਨ ਤੋ ਮਹਾਂ ਮੂੜ ਕਛ ਭੇਦ ਨ ਜਾਣ ਤੋ ਮਹਾਂਦੇਕੂ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਹੈ ਭੈਵੋ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲੱਖਾਂ ਨ ਜਾਏ ਪਸਾਰਾ ਕਹਿ ਬਿਸ ਜ ਪ੍ਰਥਮ ਸੰਸਾਰ ਆਇ ਕਹਿ ਰੂਪਾ ਨੂਪ ਸਰੂਪਾ ਰੰਗ ਭੈਰ ਆਪ ਕਹੀ ਭੂਪਾ ਅੰਡ ਜੀਰ ਸਿੱਧ ਜਕੀਨੀ ਤੁਪਜ ਖਾਨ ਬਹੁਰ ਰਚ ਦੀਨੀ ਕਹੂ ਪੁਲ ਰਾਜਾ ਹੋਇ ਬੈਠਾ ਕਹੂੰ ਸਿਮ ਪਯੋ ਸੰਗ ਕਰਿਆ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਜੁਗਾ ਸਰੂਪ ਸਿਅੰਭਵ ਅਬ ਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗ ਦੁਸ਼ਟ ਜੇਤੀ ਉਠ ਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਆਸ ਤੋਜ ਤਬ ਸਰਣੀ ਪਰੇ ਤਨਕੀ ਦੋਸ਼ਟ ਦੁਖ ਤੋ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਨਕੀ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਕਬਾਰ ਤਿਹਦਾ ਕਾਲ ਨਿਕਟੈ ਰਚਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਨਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੂ ਤਾ ਕਿ ਤਾਉ ਤਨ ਕੁਮ ਹਰੋ ਰਿਧ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਹ ਛੁ ਸਕੈ ਨਾ ਕੋਈ ਇੱਕ ਵਾਰ ਜਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੋਸ਼ਟ ਦੁਖ ਤੇ ਰਹਾ ਖੜਕੇ ਤੁਮੈ ਸ਼ਰਨ ਤਿਹਾਰੀ ਆਪ ਆਦਾ ਲਿਓ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਕੇ ਤੁਮੈ ਸ਼ਰਨ ਤਿਹਾਰੀ ਆਪ ਆਦਾ ਲਿਓ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਧੀਆ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਨਾਈਆਂ ਸ਼ਬਦ ਤਾਂ ਗਾ ਬੁਹਾਰੀ ਕੇ ਰਾਗ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੀ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਸੇ ਜਿਸ ਦੇਹ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾਮ ਹਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਅਗਰ ਸ਼ਾਂਤ ਸੁੱਖ ਮਨਾਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣ ਸੰਤੋ ਸ਼ਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗਾ ਹੈ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਵਾ ਤਿਤ ਕਰਨ ਵਾਜੀ ਸਾਚੀ ਲਿਵੈ ਬੰਦੀਨ ਮਨ ਦੇਨ ਮਨ ਲਿਵੈ ਵਾਜੂ ਕਿਆ ਕਰੇ ਵਿਚਾਰੀ ਆ ਤੁਧ ਵਾ ਸਮਰਥ ਕੋਈ ਨਾ ਕਿਰਪਾ ਕਰ ਬਨ ਵਾਰੀ ਆ ਇਸ ਨੋਰ ਥਾਉ ਨਾ ਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਵਾਜੂ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਨਾ ਸਦਾ ਗੁਰ ਦੀ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵ ਖੱਟੇ ਗਿਆਨ ਜਨ ਸਾਰਿਆ ਅੰਦਰੋਂ ਜਨ ਕਾ ਮੂਤ ਰਤਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਉਹ ਆਨੰਦਾ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੁਸੀਂ ਸੂਜਨ ਪਾਵ ਪਾਵਾ ਤਾਂ ਸੂਜਨ ਦੇ ਜਿਸ ਨੂੰ ਹੋਰ ਕਰ ਵਿਚਾਰਿਆ ਭਰਮ ਭੁੱਲੇ ਫਿਰੈ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਾਇਆ ਨਰਮ ਜਿੰਨਾ ਭਾਣਾ ਭਾਵ ਏ ਕਹਿ ਨਾਨਕ ਜਿਸ ਦੇ ਪਿਆਰੀ ਸੂਜਨ ਪਾਵੇ ਆਵ ਸੰਤ ਪਿਆਰੀ ਵਾ ਕਾਥਿਕ ਕਰੇ ਕਹਾਣੀ ਕਰੇ ਕਹਾਣੀ ਕਾਥਕੇਰੀ ਕਰ ਦੁਆਰੇ ਪਾਈ ਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈ ਏ ਹੁਕਮ ਮੰਨਿਓ ਗੁਰੂ ਕੀ ਰੰਗ ਆਓ ਸੱਚੀ ਬਾਣੀ ਕਹਿ ਨਾਨਕ ਸੁਣ ਸੰਤੋ ਕਤਿਓ ਕਥ ਕਹਾਣੀ ਏ ਮਨ ਚੰਨ ਚਲਾ ਚਤਰਾਜ ਕਿਨਣ ਪਾਏ ਚਤਰਾਜ ਨਾ ਪਾਇਆ ਕਿਨਾ ਤੂੰ ਸੁਣ ਮਨ ਮੇਰੇ ਆਏ ਮਾਇਆ ਮੂਹਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੂਹਣੀ ਤਨੇ ਕੀਤੀ ਜਨ ਟਕੋਲੀ ਪਾਈ ਆ ਕੁਰਬਾਨ ਕੀਤਾ ਤਸੈ ਵਿਟੋ ਜਨਮੋ ਮਿੱਠਾ ਲਾਇਆ
ਕਹਿ ਨਾਨਕ ਮਨ ਚੰਚਲੋ ਚਤਰਾਈ ਕਿਨਾਂ ਨਾ ਪਾਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਉਪਟਾਮ ਤੂੰ ਜੀ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜਤੰਤ ਪਛੂ ਤਾਈਏ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਹਿਣਾ ਤੇਰਾ ਆਪਣਾ ਤੂੰ ਜਾਣੇ ਜੀ ਜਾਂ ਸਭ ਖੇਲ ਤੇਰਾ ਕਿਆ ਕੁੱਖ ਵਿਖਾਣੇ ਆਖਿਆ ਤੇ ਵੇਖੇ ਸਭ ਤੂੰ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਇਕ ਵੇਖ ਪਰਸਨ ਆਇਆ ਲਵ ਲੋ ਅੰਕਾਰ ਤਾਜ ਤ੍ਰਿਸ਼ਨਾ ਲਵ ਲੋ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੋਂ ਠਤ ਨੰਬਰਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕਿਰੀ ਵਿਖ ਮਾਰਗ ਚੱਲਣਾ ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿਕੀਤ ਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੀ ਆਪ ਤੇ ਜਰ ਵਾਸਨਾ ਸਮਾਨ ਕਹਿ ਨਾਨਕ ਚਾਲ ਭਗਤਾਂ ਜੋਗੋ ਜੁਗ ਨਿਰਾਲੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਉ ਤੁਤ ਲਾਏ ਤਵ ਚਲੋ ਸਵਾਮੀ ਹੁਰ ਕਿਆ ਜਾਣਾ ਗੁਣ ਤੇਰੀ ਜਉ ਤੁਤ ਲਾਏ ਤਵ ਚੱਲਾਂ ਜਨ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਸਿਆਲ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰ ਆਏ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੇ ਚਲਾਵੇ ਸੋਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਲਾ ਸਤਿਗੁਰ ਸੁਣਾਇਆ ਇਹੋ ਤਨਕਿਆ ਮਨ ਵਸਿਆ ਜੋ ਧਰੁਣ ਕਿਆ ਆਇਆ ਖਬਰਾਂ ਘਨੇਰੇ ਕਰਾਂ ਗੱਲਾਂ ਗੱਲੀਆਂ ਕਿਨਾਂ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਉਸੇ ਜਿਨ੍ਹਾਂ ਜਿੰਨੀ ਹਰਤਿਆਇਆ ਹਰਤਿਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਡੋਮ ਸਹਿਤ ਸਿਉਂ ਪਵਿੱਤ ਸੰਘ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾ ਬਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਤ ਸੰਜਮ ਰਹੇ ਕਰਮ ਕੁਮਾਰ ਸਹਿਸਾ ਜੀ ਉਮਲੀ ਨਗ ਸੰਜਮ ਧੋਤਾ ਜਾਏ ਮਨ ਧੋਬ ਸ਼ਬਦ ਲਾ ਕਰ ਸਰੋਗ ਛਤਰ ਲਾ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਉਜਾਈ ਜੀਓ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਓ ਤਾਂ ਮੇਰੇ ਤਿੰਨ ਜਨ ਜੂਰ ਜੂਆ ਹਾਰੇ ਸਨਾ ਵੱਡਾ ਰੁਗਲ ਕਾ ਮਰਨ ਮਨ ਸਾਰੇ ਬੇਦਮ ਨਾਮ ਤੁਮ ਸੋ ਸੁਣਨਾ ਹੀ ਫਿਰ ਜੋ ਬਿਤਾਲਿਆ ਕਹਿ ਨਾਨਕ ਜਨ ਸੱਚ ਤਜਾ ਕੂੜੀ ਲਾਗੇ ਤਿੰਨ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਰੋਂ ਨਿਰਮ ਬਾਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਕੂੜ ਕੀ ਸੋਈ ਪਹੁੰਚਿਆ ਜਾਵੇ ਮਨਸਾ ਸੱਚ ਸਮਾਣੀ ਜਨਮ ਰਤਨ ਇੰਨੀ ਖੱਟਿਆ ਭਲੀ ਸੇ ਮੰਜਾਰੀ ਕਹਿ ਨਾਨਕ ਜਨ ਮਾਰ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜਿਉਂ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦਾ ਧਿਆਈ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰ ਨਾ ਗੁਰਬਣ ਅਵਰਨ ਜਾਣ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ ਜੇ ਕੋ ਗੁਰ ਤੇ ਵੀ ਮੁੱਖ ਹੋਵੇ ਬਣ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾਏ ਕੋਈ ਪੁੱਛੋ ਵਿਕੀਆਂ ਜਾਏ ਨਿਕ ਜੋ ਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੁੱਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰ ਗਾਓ ਸੱਚੀ ਬਾਣੀ ਬਾਣੀ ਤੰਗ ਆਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਰ੍ਹਾਂ ਸਮਾਣੀ ਪੀਵੋ ਅਮਰ ਸਦਾ ਰਹੋ ਹੋਰ ਰੰਗ ਜਾਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੰਗ ਵਖਾਣੀ ਹਰ ਹਰ ਨਤ ਕਰੈ ਸਨਾ ਕਾਇਆ ਕਛੁ ਨਾ ਜਾਣੀ ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾਉ ਸ਼ਬਦ ਰਤਾਨਾ ਈਰੇ ਚਿਤ ਚਰਾਉ ਸ਼ਬਦ ਰਤਨ ਜਿਤ ਮਨ ਲਾ ਗਏ ਹੋਆ ਸਮਾਉ ਸ਼ਬਦ ਸਿੱਧੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੀ ਰਤਨਾ ਪ੍ਰਿਸ਼ਨ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੀਰਾ ਜਿਤ ਜਿਹੜਾ ਉਸ ਸ਼ੱਕ ਤਾਪ ਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆ ਵੇਖਿਆ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁੱਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸੇ ਨੂੰ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰਬਾਜ ਤੱਤੈ ਸਾਰ ਨ ਜਾਣੀ ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤਿਸੇ ਜਨ ਜਾਗ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਜ ਸੁਨਵਾਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਅਵੜਦਾ ਜਗਨ ਮਾਇਆ ਹਰ ਪਹੁੰਚਾਵੇ ਉਸਨੂੰ ਕਿਹੋ ਪੋਹ ਨਾ ਸਕੇ ਜਿਸਨੂੰ ਆਪਣੀ ਲਵਲਾਵੇ ਆਪਣੀ ਲਵਾਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਅਵੜਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਦਰਮ ਤੇਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਹੈ ਖੇਲ ਰਚਾਇਆ ਜਤ ਸੰਭਾਲਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮੈਂ ਚਿੱਤਰ ਵਿਸਰਮ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਰੱਬ ਮੁਲਕਾ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾ ਕੇ ਸਭ ਢੋਰੇ ਲੋਕ ਭਰ ਲਾਏ ਆਏ ਸਾ ਸਤਿਗੁਰੂ ਜੀ ਮਿਲਤ ਸੁਣੋ ਸਿਰ ਸੋ ਪੀਏ ਵਿੱਚੋਂ ਆ ਬਜਾਏ
ਜਿਸਦਾ ਜੀਉ ਤਿਸ ਮਿਲ ਰਹਿ ਰਵਸੈ ਮਨ ਆਈ ਹਰ ਆਪ ਮੁਲਕ ਹੈ ਭਾਗਤ ਨਾਖੇ ਨਾਨਕਾ ਜਨ ਹਰ ਪੱਲੈ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰੁ ਤਾ ਜਾਣੀ ਹਰ ਨਿਤ ਜਪੇ ਜੀਉ ਲਾ ਕਟਿਉ ਦਿਹਾੜੀ ਤੰਤ ਨਾ ਮਿਲਿਆ ਜਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਵਣ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕੀਤਾ ਹੈ ਜਿੱਤੇ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬੋੜਨ ਤਿਸਨ ਲਾ ਗਾਏ ਇਹੋ ਆਰਸ ਕਰਮੀ ਪਾਈਏ ਸਤਿਗੁਰੂ ਮਿਲੇ ਜਿਸ ਆਏ ਕਹਿ ਨਾਨਕ ਹੋ ਰਾਣ ਰਸਾ ਵਿੱਚ ਤੇਰੇ ਜਾਹਰ ਵਸੈ ਮਨ ਆਏ ਸਰੀਰ ਆ ਮੇਰਿਆ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਾਇਆ ਜੋਤ ਰੱਖੀ ਤੂੰ ਵਿੱਚ ਤਾਂ ਤੂੰ ਜਗ ਮਾਇਆ ਹਰ ਆਪੇ ਮਾਤਾ ਪਿਤਾ ਤਾਂ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲ ਤੋ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਾਇਆ ਮਨ ਚਾਉ ਪਾਇਆ ਪ੍ਰਭਾਗਮ ਸੁਨਿਆ ਮੰਗਲ ਗਾਓ ਸਖੀ ਗੁਰੂ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਰੋਗ ਦੋਗ ਨਾ ਵਿਆਪੇ ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਵਰਜਾ ਪਿਆ ਨਾ ਤਾਂ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਸਰੀਰ ਮੇਰੇ ਜਗ ਮਾਇਆ ਕਿਆ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰ ਹੈ ਜਤ ਜਗ ਮਾਇਆ ਜਿਨ ਹਰ ਤੇਰਾ ਰਚਨ ਰਚਿਆ ਸੋਰ ਮਾਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉਂ ਚਿੱਤ ਲਾਇਆ ਨਿਤਰੋ ਮੇਰੇ ਤੁਮ ਜੋ ਧਰੀ ਹਰ ਬਿਨਾ ਵਰਨ ਦੇ ਕੋਈ ਹਰ ਬਿਨਾ ਵਰਨ ਦੇਖੋ ਕੋਈ ਨਦਰੀ ਹਰ ਨਿਹਾਲ ਹੈ ਵਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੂਜਾ ਜਾਂ ਵਿਕਾਰ ਹੈ ਕਰ ਬਿਨਾ ਵਰਨ ਕੋਈ ਕਹਿ ਨਾਨਕ ਨਿਤਰਿਆਂ ਦਿਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਸ਼੍ਰਵਣ ਮੀਰ ਸਾਚਾ ਸੁਣਨ ਨੂੰ ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਥੋਂ ਮੰਤਨ ਹਰਿਆ ਹੋਆ ਰਸਨ ਰਸਮਾਣੀ ਸੱਚ ਲੱਖ ਵਡਾਣੀ ਤਾਂ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ ਹਰ ਜੀਵੋ ਗੁਫਾ ਅੰਦਰ ਆਖਿਆ ਵਾਜਾ ਭੁਨ ਵਜਾਇਆ ਵਜਾਇਆ ਵਾਜਾ ਪਾਉਣ ਆਉਂਦੇ ਹੋਰੀ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈਨ ਏਕ ਰੂਪ ਨਾਵ ਨਾਵ ਨਿਦ ਤਿਸ ਦਾਂਤ ਨਜਾਈ ਪਾਇਆ ਕਹਿ ਨਾਨਕਰ ਪਿਆਰੇ ਜੀ ਗੁਫਾ ਅੰਦਰ ਆਖਿਆ ਵਾਜਾ ਭੁਨ ਵਜਾਇਆ ਸੱਚ ਸੋਹਲਾ ਸੱਚਾ ਕਰ ਗਾਵੂ ਗਾਵੂ ਤਾਂ ਸੋਹਲਾ ਘਰ ਸੱਚ ਇੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਦ ਪਾਵੇ ਗੁਰਮੁਖ ਜਨਾ ਬੁਝਾਵੇ ਸਤ ਸਭਨਾ ਘਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵੇ ਕਹਿ ਨਾਨਕ ਸਤ ਸੋਹਿਲਾ ਸੱਚਾ ਕਰ ਗਾਵੇ ਆਨੰਦ ਸੁਨੋੜ ਭਾਗੀ ਸਗਲ ਮਨੋਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਹੋਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਦ ਮਿਟੇ ਹਰ ਸੇਵਾ ਚਰਨ ਕਮਲ ਜਾਖਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੁਖ ਕਿਛ ਪਾਪ ਨ ਫੇੜੇ ਜਮ ਜੰਦਾਰਨ ਆਵੇ ਨੇੜੇ ਤ੍ਰਿਸਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਣੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਣੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਜੀ ਕੀ ਏਕੈ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿਲ ਤਿਨ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਅੰਦਰ ਮੂਲਕ ਹੀਰਾ ਗੁਰ ਦੀਨੋ ਮੰਤਾਨੀ ਜਿਗੇ ਨ ਡੋਲੇ ਦਿਰ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤਮ ਕਛ ਹੋਤੇ ਤਿਨ ਕੀ ਬਾਤ ਬਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਬਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੁ ਨਾਨਕ ਨੇਚਰ ਘਰ ਬਾਂਧਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੁ ਨਾਨਕ ਨੇਚਰ ਘਰ ਬਾਂਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀਓ

ਸਲੋਕ ਮਹੱਲਾ ਤੀਜਾ। ਜੋ ਤਨ ਕੋਲੂ ਪੀੜੀਏ ਰਤਨ ਭੋਰੀ ਡੇ, ਜਿਉਂ ਵੰਜੇ ਚੌਖਨੀਆਂ ਸੱਚੜੇ ਸੱਚੇ ਸੰਦੜੇ ਨੇਹੋ, ਨਾਨਕ ਮੇਲ ਨਾ ਚੁੱਕੇ ਰਾਤੀ ਅਤੇ ਡੇਹੋ। ਮਹੱਲਾ ਤੀਜਾ। ਸੱਜਣ ਮੇਲਾ ਰੰਗਲਾ ਰੰਗਲਾ ਏ ਮਨ ਲੇ, ਜਿਉਂ ਮਜੀਠੇ ਕੱਪੜੇ ਰੰਗੇ ਪੀ ਪਾਹੇ, ਨਾਨਕ ਰੰਗ ਨਾ ਉਤਰੇ ਵਿਆਹ ਨਾ ਲੱਗੇ ਕਿਹੇ ਪੌੜੀ। ਹਰ ਆਪੇ ਵਰਤੇ ਆਪ ਹਰ ਆਪ ਬੁਲਾਇੰਦਾ, ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦੇ ਲਾਇੰਦਾ, ਇੱਕ ਨਾ ਭਗਤੀ ਲਾਏ ਇੱਕ ਆਪ ਖੁਆਇੰਦਾ, ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਇੰਦਾ, ਜਿਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਇੰਦਾ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ, ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ, ਇਸ ਜਗ ਮੈਂ ਨਾਮ ਅਲੱਭ ਹੈ ਗੁਰਮੁਖ ਵਸੇ ਮਨ ਆਏ, ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿੰਨ ਬਲਿਹਾਰੇ ਜਾਉਂ। ਮਹੱਲਾ ਤੀਜਾ। ਮਨਮੁਖ ਮਨ ਅਜਿਤ ਹੈ ਦੂਜੇ ਲੱਗੇ ਜਾਏ, ਤਿਸ ਨੂੰ ਸੁੱਖ ਸੁਪਨੇ ਨਹੀਂ ਦੁੱਖੇ ਦੁੱਖ ਵਿਹਾਏ, ਘਰ ਘਰ ਪੜ ਪੜ ਪੰਡਿਤ ਸਕੇ ਸਿੱਧ ਸਮਾਧ ਲਗਾਏ, ਇਹ ਮਨ ਵਸ ਨਾ ਆਵੇ ਥੱਕੇ ਕਰਮ ਕਮਾਏ, ਭੇਖ ਤਾਰੀ ਭੇਖ ਕਰ ਥੱਕੇ ਅੜਸਰ ਤੀਰਥ ਨਾਏ, ਮਨ ਕੀ ਸਾਰ ਨਾ ਜਾਣਨੀ ਹਉਮੈ ਭਰਮ ਭੁਲਾਏ, ਗੁਰਪ੍ਰਸਾਦੀ ਪਉ

ਗਿਆਨੀ ਜਗ ਹੈ ਸਵੇ ਸੁਭਾਏ ਨਾਨਕ ਨਾਮ ਹਰਿਆ ਵੱਲ ਜਾਓ ਪੌੜੀ ਸੇ ਹਰ ਨਾਮ ਤੇ ਆਵੇ ਜੋ ਹਰ ਰਤਿਆ ਹਰ ਇੱਕ ਤੇ ਆਵੇ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੇ ਇੱਕ ਇੱਕੋ ਤਪੱਤਿਆ ਜੋ ਹਰ ਨਾਮ ਤੇ ਆਵੇ ਤਿੰਨ ਡਰ ਸੱਟ ਕਤਿਆ ਗੁਰਮਤੀ ਦੇਵੇ ਆਪ ਗੁਰਮੁਖਾਰ ਜਪਿਆ ਸਲੋਕ ਮਹਲਾ ਤੀਜਾ ਅੰਤਰ ਗਿਆਨ ਆਇਓ ਜਿਤ ਕਛ ਸੂਜੀ ਪਾਏ ਬਿਨ ਡਿੱਠਾ ਕਿਆ ਸਹਲਾਈਏ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਏ ਨਾਮ ਵਸੇ ਮਨ ਆਏ ਮਹਲਾ ਤੀਜਾ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰਾ ਗੁਰ ਪੇਰ ਕਿਰਪਾ ਤੇ ਪਾਈਨ ਜੇ ਹੋ ਜੇ ਦੇਵੇ ਦੇਵਨ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰਾ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਨ ਹਾਰ ਨਾਨਕ ਸੱਚ ਸਲਾਹੀਏ ਧਨ ਸਵਾਰਨ ਹਾਰ ਪੌੜੀ ਜਿਨਾਂ ਅੰਦਰ ਕੂੜ ਵਰਤੇ ਸੱਚ ਨਾ ਭਾਵੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕੁੜਿਆਲੀ ਰੱਜੇ ਕੂੜ ਜਿਉਂ ਬਿਸਟਾ ਕਾਗ ਖਾਵੇ ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵੇ ਹਰ ਗੁਰਮੁਖ ਨਾਮ ਰਾਧ ਕੂੜ ਪਾਪ ਲਹਿ ਜਾਵੇ ਗੁਸਲੋਕ ਮਹਲਾ ਤੀਜਾ ਸੇਖਾਂ ਚ ਚੱਕਿਆਂ ਚ ਵਾਇਆ ਇਹੋ ਮਨ ਏਕਤ ਕਰਿਆਣ ਏਹੜ ਤੇਹੜ ਸਾ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਟਹਿ ਪਹੁ ਸਭ ਕਿਸ ਜਾਣੇ ਜਾਣ ਅੰਸਾ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੇ ਪਾਣੇ ਪੀ ਚੱਲੇ ਤਾਂ ਦਰਗਹਿ ਪਾਵੈ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪਹਿਨਣ ਤਿਗ ਖਾਣਾ ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵੇ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹੇ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲਗਾ ਦਿਖਾਈ ਬਹੁ ਬਹੁ ਵਿਦ ਪਾਂਤ ਕਾਰਾ ਕੋਈ ਬੂਝੇ ਬੂਝਣ ਹਾਰਾ ਅੰਤਰ ਵੇਕ ਹਰ ਅੰਤਰ ਵੇਕ ਕਰ ਸੋ ਬੂਝੇ ਹੋ ਵਿਵੇਕ ਜਿਸ ਬਜਾਏ ਆਪ ਹਾਰਾ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਾਰ ਸਲੋਕ ਮਹਲਾ ਤੀਜਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਗੁਰਮੁਖ ਹੋਏ ਸੋ ਪਹੁ ਕਰੇ ਆਪਣਾ ਆਪ ਪਛਾਣੈ ਆਪਣਾ ਆਪ ਪਛਾਣੈ ਗੁਰਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੋ ਸੇ ਕਿਆ ਕਥੇ ਗਿਆਨੈ ਮਹੱਲਾ ਤੀਜਾ ਗੁਰਮੁਖ ਚੇਤਨ ਲਾਇਓ ਅੰਤਰ ਦੁੱਖ ਪਹੁਤਾ ਆਏ ਅੰਦਰੋਂ ਬਾਹਰੋਂ ਆਂਦਿਆਂ ਸੁਧ ਨਾ ਕਾਈ ਪਾਏ ਪੰਡਿਤ ਦਿਨ ਕੀ ਵਰਕਤੇ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੇ ਸ਼ਬਦ ਸਲਾਇਆ ਹਰ ਸਿਉ ਰਹੇ ਸਮਾਏ ਪੰਡਿਤ ਦੂਜੇ ਪਾਏ ਬਰਕਤ ਨਾ ਹੋਵੇ ਨਾ ਧਨ ਪੱਲੇ ਪਾਏ ਪੜ ਥੱਕੇ ਸੰਤੋਖ ਨਾ ਆਇਓ ਆਂਦਿਨ ਜਲਤ ਬਿਆਏ ਕੂੜ ਪਕਾਰ ਨਾ ਚੁਕੇ ਨਾ ਸਹਿਸਾ ਵਿੱਚੋਂ ਜਾਏ ਨਾਨਕ ਨਾਮ ਵਿਹੂਣੀਆਂ ਮੋਹੇ ਕਾਲੇ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਏ ਜੋ ਹਰ ਦੱਸੇ ਮਿਤ ਤੇ ਸੂਹ ਵੱਲ ਜਾਏ ਗੁਣ ਸਾਂਝੀ ਤਿੰਨ ਸਿਉ ਕਰੀ ਹਰ ਨਾਮ ਤੇ ਆਏ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਏ ਬਲਿਹਾਰੀ ਸਤਿਗੁਰ ਤਿਸ ਜਨ ਸੋਝੀ ਪਾਈ ਸਲੋਕ ਮਹਲਾ ਤੀਜਾ ਪੰਡਿਤ ਮਹਿਲ ਨਾ ਚੁੱਕੇ ਜੇ ਵੇਦ ਪੜੇ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿਛੋਵੇ ਨਾਮ ਪੇ ਵਿਸਾਰਾ ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਕੇ ਵਪਾਰ ਅੰਤਰ ਤਿਸਨਾ ਭੁੱਖ ਹੈ ਮੂਰਖ ਭੁੱਖਿਆਂ ਮੁਗੇ ਗਵਾਰਾ ਸਤਿਗੁਰ ਸੇਵੀਏ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਏ ਪਿਆਰਾ ਨਾਨਕ ਨਾਮ ਰਤੇ ਸਹਿਜੇ ਰਜੇ ਜਿਨ ਹਰ ਕਿਆ ਉਰ ਧਾਰ ਮਹੱਲਾ ਤੀਜਾ ਮਨਮੁਖ ਹਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਗਿਆਨ ਅੰਧੇਰ ਹੈ ਸੋ ਦਿਨ ਖਾਈ ਪਾਏ ਮਨ ਹਟ ਸਹਿ ਜਿਨਾ ਬੀਜਿਓ ਹੋ ਭੁੱਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੂਜੇ ਲੱਗਾ ਜਾਏ ਨਾਨਕ ਗੁਰਮੁਖ ਮਿਲੇ ਵਿਜਿਆਈਆਂ ਜੇ ਆਪੇ ਮੇਲ ਮਿਲਾਏ ਪੌੜੇ

ਹੈ ਖਰੀ ਸੁਹਾਵਣੀ, ਜੋ ਮਨ ਤਨ ਮੁਖ ਹਰ ਭੁੱਲੇ ਸਾਰ ਭਾਵਣੀ, ਜੋ ਗੁਰਮੁਖ ਚੱਖੇ ਸਾਧ ਸਾ ਤ੍ਰਿਪਤਾਵਣੀ, ਗੁਣ ਗਾਵੇ ਪਿਆਰੇ ਨਿਤ ਗੁਣ ਗਏ ਗਾਏ ਗੁਣੀ ਸਮਝਾਵਣੀ, ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬਲਾਵਣੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕ ਸੈ ਅਰਨ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਗਏ ਉਬੀ ਸੇਵ ਕਰੇ। ਇਹ ਗੁਰਮੁਖ ਨਾ ਆਪ ਨਿਵਾਰੀਏ, ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੂਝੀਏ ਜਾ ਆਪੇ ਨਦਰ ਕਰੇ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਤੇ ਆਇਆ

ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨ੍ਹਾਂ ਪਾਉ ਗੁਰੂ ਦੇਵਾਈਆਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੈ ਵਾਈਆਂ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ ਜਮਦਰ ਵਧੇ ਮਾਰੀ ਹੈ ਫਿਰ ਵਿਸਟਾ ਮਾਹੇ ਪਚਾਏ ਮਹੱਲਾ ਤੀਜਾ ਨਾਨਕ ਸਤਿਗੁਰ ਸੇਵੈ ਆਪਣਾ ਸੇ ਜਨ ਸੱਚੇ ਪਰਵਾਨਾ ਹਰ ਕੇ ਨਾਇ ਸਮਾਏ ਰਹੇ ਚੁਕਾ ਬਣ ਜਾਣ ਪੌੜੀ ਧਨ ਸੰਪੇ ਮਾਇਆ ਸੰਚੀਏ ਅੰਤੇ ਦੁਖਦਾਏ ਘਰ ਮੰਦਰ ਮਹਿਲ ਸਵਾਰੀਏ ਕਿਸ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀਏ ਕਿਤੇ ਕਾਮ ਨਾ ਆਏ ਜਨ ਲਾਵੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਬਿਨ ਕਰਮੇ ਨਾਉ ਨ ਪਾਈਏ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੇ ਤਾਂ ਗੁਰਮਤਿ ਮੇਲ ਮਲਾਏ ਮਹੱਲਾ ਪਹਿਲਾ ਇੱਕ ਦੱਜੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਸੁੱਟੀ ਹੈ ਇੱਕ ਪੀ ਫਿਰ ਹੱਸਣ ਪਾਏ ਨਾਨਕ ਏਵ ਨ ਜਾਪੇ ਕਿੱਥੇ ਜਾਏ ਸਮਾਹੇ ਪੌੜੇ ਤਿਨਕਾ ਖਾਧਾ ਪੈਦਾ ਮਾਇਆ ਸਭ ਵਿੱਤ ਹੈ ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਏ ਸਭ ਪਵਿੱਤ ਹੋਏ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ ਤਿਨਕੇ ਤੁਰੇ ਜੀਨ ਖੁਰਗੀਨ ਸਭ ਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਜਿਨਕੇ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹੱਲਾ ਤੀਜਾ ਨਾਨਕ ਨਾਵੋ ਕੁੱਥਿਆਂ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਾਏ ਜਮਦਰ ਵਧੇ ਮਾਰੀਏ ਬਹੁਤੀ ਮਿਲੇ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਬੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਬਾਰੋ ਬਾਰ ਤ੍ਰਿਸ਼ਨਾ ਕਦੇ ਨ ਬੁੱਝੇ ਦੁਬਦਾ ਹੋਏ ਖੁਆਰ ਮੂੰਹ ਕਾਲੇ ਤਿੰਨ ਨਿੰਦਕਾਂ ਤੇ ਸੱਚੇ ਦਰਬਾਰ ਨਾਨਕ ਨਾਮ ਬਿਹੂਣੀਆਂ ਨਾ ਉਰ ਵਾਰ ਨਾ ਪਾਰ ਪੌੜੇ ਜੋ ਹਰ ਨਾਮ ਤੇ ਆਈਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੇ ਜਿਨ ਮਨ ਚਿੱਤ ਇੱਕ ਅਰਾਧਿਆ ਤਿਨ ਇੱਕ ਸਬਿਨ ਦੂਜਾ ਕੋ ਨਾਹੇ ਸੇਈ ਪੁਰਖ ਹਰ ਸੇਵਦੇ ਜਿਨ ਤੁਰ ਮਸਤਕ ਲੇਖ ਲਿਖਾਏ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਏ ਬੜਿਆਈ ਵੱਡੀ ਗੁਰਮੁਖਾਂ ਗੁਰਪੂਰੇ ਹਰ ਨਾਮ ਸਮਾਏ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸਬਦ ਮਰੇ ਫਿਰ ਨਾ ਮਰੇ ਤਾਂ ਸੇਵਾ ਪਵੇ ਸਭ ਥਾਏ ਪਾਰਸ ਪਾਰਸੀਏ ਪਾਰਸ ਹੋਵੇ ਸਚ ਰਹੇ ਲਿਵਲਾਏ ਜਿਸ ਪੂਰਵ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪ੍ਰਵਾਏ ਨਾਨਕ ਗਣਤੇ ਸੇਵਕ ਨਾ ਮਿਲੇ ਜਿਸ ਬਖਸੇ ਸੋ ਪਵੇ ਥਾਏ ਪਹਿਲਾ ਮਹੱਲਾ ਤੀਜਾ ਮਹਿਲ ਕਮਹਿਲ ਨਾ ਜਾਣਨੀ ਮੂਰਖ ਆਪਣੇ ਸੁਹਾਏ ਸਬਦ ਚਿਹਨੇ ਤਾਂ ਮਹਿਲ ਲਹਿ ਜੋਤੀ ਜੋਤ ਸਮਾਏ ਸੱਚਾ ਸਦਾ ਸੱਚੇ ਕਾ ਭਾਉ ਮਨ ਵਸੇ ਸਾ ਤਾਂ ਸਭਾ ਸੂਜੀ ਪਾਏ ਸਤਿਗੁਰ ਆਪਣੇ ਘਰ ਵਰਤਦਾ ਆਪੇ ਲਏ ਮਲਾਏ ਨਾਨਕ ਸਤਿਗੁਰ ਮਿਲੀਏ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੇ ਧਨ ਧਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ ਧਨ ਧਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਧਨ ਧਨ ਭਾਗ ਤਿਨਾ ਗੁਰਮੁਖਾਂ ਜੋ ਗੁਰਮੁਖ ਲੈ ਮਨ ਜਨਤਿਆਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਤਿਆਂ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ ਇੱਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਏ ਬੂਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗਬਰੂ ਕਿਆ ਬਿਰਦ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸਬਦੇ ਰਤਿਆਂ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੇ ਆਏ ਨਾਨਕ ਜੇ ਗੁਰਮੁਖ ਕਹੇ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵਲਾਏ
ਪੌੜੇ ਹੂੰ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾਂ ਜੋ ਹਰ ਨਾਮ ਤੇ ਆਈਂਦੇ ਤਿੰਨ ਦਰਸਨ ਭਿੱਖਾਂ ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾਂ ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਖ ਕਰੀਖਾਂ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਬਿਖਾ ਸਲੋਕ ਮਹੱਲਾ ਤੀਜਾ ਗੁਰਬਿਨ ਗਿਆਨ ਨ ਹੋਵੇ ਨਾ ਸੁਖ ਬਸੇ ਮਨ ਆਏ ਨਾਨਕ ਨਾਮ ਵਿਹੂਣੇ ਮਨਮੁਖੇ ਜਸਨ ਜਨਮ ਗਵਾਏ ਮਹੱਲਾ ਤੀਜਾ ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ ਥੱਕ ਰਹੇ ਲਵਿਲਾਏ ਬਿਨ ਸਤਿਗੁਰ ਕਿਨੇ ਨ ਪਾਇਓ ਗੁਰਮੁਖ ਮਿਲੇ ਮਲਾਏ ਬਿਨ ਆਵੇ ਪਹਿਨਣ ਖਾਣ ਸਭ ਬਾਦ ਹੈ ਤ੍ਰਿਗ ਸਿੱਧੀ ਤ੍ਰਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਚਿੰਤ ਕਰੇ ਜਿਸ ਦਾਤਾ ਨਾਨਕ ਗੁਰਮੁਖ ਹਰ ਨਾਮ ਮਨ ਬਸੇ ਯਾ ਸਿੱਧ ਯਾ ਕਰਮਾਤ ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਸ਼ੰਤਾ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕੇ ਬਲਾ ਕਾਂਤਾ ਹਰ ਦਾਤਾ ਸਭ ਜਗਤ ਭਿਖਾਰੀਆਂ ਮੰਗਤ ਜਨ ਜਨਤਾ ਹਰ ਦੀਵ ਉਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਿਮ ਜਨਤਾ ਜਾਂ ਨਾਨਕ ਨਾਮ ਤੇ ਆਇਆ ਗੁਰਮੁਖ ਧਨਵੰਤਾ ਸਲੋਕ ਮਹੱਲਾ ਤੀਜਾ ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤਿਸਨਾ ਬਿਕਾਰ ਹੁਮੇ ਵੀ ਸਭ ਪੜਥ ਕੇ ਦੂਜੇ ਭਾਏ ਖੁਆਰ ਸੋ ਪੜਿਆ ਸੋ ਪੰਡਿਤ ਬੀਨਾ ਗੁਰਸ਼ਬਦ ਕਰੇ ਵਿਚਾਰ ਅੰਦਰ ਖੂਜੇ ਤਤ ਲਏ ਪਾਏ ਮੁਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਬਿਨ ਮਾਰੇ ਬਿਨ ਮਨ ਮਾਰੇ ਕੋਈ ਨ ਸਿਜੇ ਵੇਖੋ ਕੋਲ ਬਿਲਾਏ ਭੇਖ ਤਾਰੀ ਤੀਰਥੀ ਭਵ ਥਕੈ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੇ ਸੱਚ ਰਹੇ ਲਿਵਲਾਏ ਨਾਨਕ ਇਸ ਮਨ ਕੇ ਮਲ ਉਤਰੇ ਹੁਮੇ ਸ਼ਬਦ ਜਲਾਏ ਪੌੜੇ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦੜਾਵੋ ਇੱਕ ਕਿਨਕਾ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਹਰ ਕਾਪੜ ਭਰੋ ਪਹਿਰੋ ਖਿਮਕਾ ਐਸਾ ਸ਼ਿੰਗਾਰ ਮੇਰੇ ਪ੍ਰਭਾਵੈ ਹਰ ਲਾਗੇ ਪਿਆਰਾ ਪ੍ਰੇਮਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੇ ਕਪਲਕਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਨ ਕਾ ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਲਕੋ ਮਲ ਲਾਗੇ ਕਾਲਾ ਹੁਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਨ ਪਾਹੋ ਗੁਰਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾ ਹੋ ਨਾਨਕ ਮੈਲ ਨਾ ਲੱਗੇ ਨਾ ਫਿਰ ਜੋਨੀ ਪਾਓ ਮਹੱਲਾ ਤੀਜਾ ਚਾਂ ਜੁਗੀ ਕਲ ਕਾਲੀ ਕਾਂਡੀ ਇੱਕ ਉੱਤਮ ਪਦਵੀ ਇਸ ਜਗ ਮਾਏ ਗੁਰਮੁਖ ਹਰ ਕੀਰਤ ਫਲ ਪਾਈਏ ਜਿਨ ਹੋ ਕੋ ਹਰ ਲਿਖ ਪਾਏ ਨਾਨਕ ਗੁਰਪ੍ਰਸਾਦੀ ਅਨਦਿਨ ਭਗਤ ਹਰਿ ਉਚਰੇ ਹਰ ਭਗਤੀ ਮਾਹੇ ਸਮਾਏ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾ ਨਿਤ ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਅੱਖ ਦਿਖਾਦਿਆਂ ਸਭ ਰੋਗ ਗਵਾਤੇ ਦੁੱਖਾਂ ਘਾਣ ਜਿਨ ਸਾਸ ਗਰਾਸ ਨਾ ਬਿਸਰੇ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਰਾਧ ਦੇ ਤਿੰਨ ਚੁੱਕੀ ਜਮਕੀ ਜਗਤ ਕਾਣ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੇ ਦੱਬਿਓ ਸੁਤਿਆਂ ਗਈ ਵਿਆਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਕਮਾਏ ਜਗਤ ਜਲੰਦਾ ਡਿਠ ਮੈਂ ਹੁਮੇ ਦੂਜੇ ਪਾਏ ਨਾਨਕ ਗੁਰਸਰਨਾਏ ਉਭਰੇ ਸੱਚ ਮਨ ਸ਼ਬਦ ਤੇ ਆਏ ਮਹੱਲਾ ਤੀਜਾ ਸ਼ਬਦ ਰਤੇ ਉਮੇ ਗਈ ਸੋਭਾ ਬੰਤੀ ਨਾਰ ਪਿਰਕੇ ਭਾਣੇ ਸਦਾ ਚੱਲੇ ਤਾਂ ਬਣਿਆ ਸਿੰਗਾਰਾ ਛੇਜ ਸੁਭਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰਾ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੇ ਹਿਤ ਪਿਆਰਾ ਪੌੜੇ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰਬਰਿਆਰੇ ਹਰ ਜੀਉ ਤਿੰਨ ਕਾ ਦਰਸਨ ਨਾ ਕਰੋ ਪਾਪਿਸ਼ਟ ਹਤਿਆਰੇ ਓਏ ਘਰ ਘਰ ਫਿਰੇ ਕਸੁਧ ਮਨ ਜਿਉ ਧਰਕਟ ਨਾਰੀ ਬਡਭਾਗੀ ਸੰਗਤ ਮਿਲੇ ਗੁਰਮੁਖ ਬਿਸਵਾਰੇ ਹਰ ਮੇਲੋ ਸਤਿਗੁਰ ਦਿਆ ਕਰ ਗੁਰ ਕੋ ਬਲਿਹਾਰੀ ਸਲੋਕ ਮਹੱਲਾ ਤੀਜਾ
ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲਾਗੇ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਸ਼ਨਾ ਵਸਾਏ ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ ਨਾਨਕ ਹੋਂ ਬਲਿਆਰੀ ਤਿੰਨ ਕੋ ਜ ਚੱਲਣ ਸਤਵਰ ਪਾਏ ਮਹੱਲਾ ਤੀਜਾ ਬਿਨ ਸਬਦੇ ਸੁਧ ਨਾ ਹੋਵੇ ਜੇ ਨੇਕ ਕਰੇ ਸਿੰਗਾਰ ਫਿਰ ਕੀ ਸਾਰ ਨਾ ਜਾਣੇ ਦੂਜੇ ਪਾਏ ਪਿਆਰਾ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰਿ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ ਆਏ ਹਰਿ ਉਚਰਾਂ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤੈਨੂੰ ਕੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇਖਾਂ ਨੈਣੀ ਹੋਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹਲਾ ਚੌਥਾ ਹਰ ਦਰਸ਼ਨ ਸਿਉ ਪ੍ਰੀਤ ਹੈ ਹਰ ਦਰਸ਼ਨ ਕੋ ਮੇਤ ਹਰ ਦਰਸ਼ਨ ਕੇ ਬਸ ਹੈ ਜਿਉ ਜੰਤੀ ਕੇ ਬਸ ਜੰਤਾ ਹਰ ਕੇ ਦਾਸ ਹਰ ਧਿਆਇਂਦੇ ਕਰ ਪ੍ਰੀਤਮ ਸਿਉ ਨੇਉ ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਬਰਸੇ ਮੇਹੋ ਜੋ ਹਰ ਦਰਸ਼ਨ ਕੀ ਉਸਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਤੇ ਆਇੰਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸਾਚੇ ਤਿਸ ਬਿਨ ਰਹਿਣ ਨਾ ਜਾਏ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਹਰ ਰਸ ਰਸ ਨਰਸਾਈ ਪੌੜੀ ਰਹਿਣ ਦਿਨ ਸਪਰਵਾਤ ਤੂੰ ਹੀ ਗਾਵਣਾ ਜੀ ਜੰਤ ਸਰਵਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦਵਰਿਆ

ਸਤਿਗੁਰ ਮਿਲੀਏ ਨਾਮ ਉਪਜੇ ਤਿਸਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਪਰ ਘਰ ਛੋੜ ਗਿਆ ਉਸ ਪਿੱਛੇ ਬੱਜੇ ਫੱਕੜੀ ਮੋਹ ਕਾਲਾ ਅੱਗੇ ਪਿਆ ਉਸ ਅਰਲ ਵਰਲ ਮੂੰਹੋਂ ਨਿਕਲੇ ਨਿਤ ਚੱਗੂ ਸੁੱਟਦਾ ਮੂਆ ਕਿਆ ਹੋਵੇ ਕਿਸੇ ਦੇ ਕੇ ਕੀਤੇ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨ ਭਾਵੈ ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ

ਸਭੇ ਕੱਲਾਂ ਤਾਪ ਥਾਟ ਬਹਾਲੀਆਂ ਨਾ, ਆਪੇ ਰਚਨ ਰਚਾਏ ਆਪੇ ਹੀ ਘਾਲੀਆਂ ਨਾ, ਆਪੇ ਜੰਤ ਪਾਏ ਆਪ ਪਿਰਤ ਪਾਲੀਆਂ ਨਾ, ਦਾਸ ਰੱਖੇ ਕੰਠ ਲਾਏ ਨਦਨ ਨਿਹਾਲੀਆਂ ਨਾ, ਨਾਨਕ ਭਗਤਾਂ ਸਦਾ ਆਨੰਦ ਪਾਓ ਦੂਜਾ ਜਾਲੀਆਂ ਨਾ। ਸਲੋਕ ਮਹਲਾ ਤੀਜਾ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋ ਤਾਏ। ਓ ਹਰ ਕੇ ਸਦਬ ਬਲਿਹਾਰ ਨੇ, ਜਿਸ ਸੇਵੀਏ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ ਹੋਮੈ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ, ਨਾਨਕ ਨਾਮ ਤੇ ਆਇਨ ਤਿੰਨ ਨਿਜ ਕਰ ਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਵਰਨਾ ਕੋਏ, ਤੁਧ ਆਪੇ ਸਿਰ ਸਿਰਜਨ ਆਪੇ ਫੁਨ ਗੋਏ। ਸਭ ਏਕੋ ਸ਼ਬਦ ਵਰਤਦਾ ਜੋ ਕਰੇ ਸੋਏ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਏ। ਗੁਰਮੁਖ ਨਾਨਕ ਰਾਧਿਆ ਸਭ ਆਖੋ ਤਨ ਤਨ ਤਨ, ਗੁਰ ਸੋਈ ਸੋਧਾ ਰਾਗ ਸੁਰਠ ਬਾਣੀ ਭਗਤ ਕਬੀਰ ਜੀ ਕੀ, ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰ ਨਾਏ, ਓਏ ਲੈ ਜਾ ਰੇ ਓਏ ਲੈ ਗਾਢੇ, ਤੇਰੀ ਗੱਤ ਦੂ ਨਾ ਪਾਏ। ਮਨ ਰੇ ਸੰਸਾਰ ਅੰਧ ਗਹੇਰਾ, ਚੌਂ ਦਿਸ ਪਸਰਿਓ ਹੈ ਜਮ ਜੇਵਰਾ ਰਾਉ। ਕਵਿਤ ਪੜੇ ਪੜ ਕਵਿਤਾ ਮੂਹੇ, ਕੱਪੜ ਕਦਾਰੇ ਜਾਏ, ਜਟਾ ਤਾਰ ਤਾਰ ਜੋਗੀ ਮੂਹੇ, ਤੇਰੀ ਗੱਤ ਇਨੇ ਨਾ ਪਾਏ। ਦਰਬ ਸੰਚ ਸੰਚ ਰਾਜੇ ਮੂਹੇ, ਗੜ ਲੈ ਕੰਚਨ ਭਾਰੀ, ਵੇਦ ਪੜੇ ਪੜ ਪੰਡਿਤ ਮੂਹੇ, ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੇ ਬਿਗੁੱਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਏ, ਕਹੇ ਉਪਦੇਸ ਕਬੀਰਾ। ਜਬ ਜਰੀਏ ਤਬ ਹੋਏ ਭਸਮ ਤਨ, ਰਹੇ ਕਿਰਮ ਦਲ ਖਾਏ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ। ਕਾਹੇ ਪਹੀਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ ਰਾਂ। ਜਿਉ ਮਧ ਮਾਖੀ ਤਿਉਂ ਸਟੋਰ ਜਸ, ਜੋਰ ਜੋਰ ਤਨ ਕੀਆ, ਮਰਤੀ ਬਾਰ ਲਿਓ ਲਿਓ ਕਰੀਏ, ਭੂਤ ਰਹਿਣ ਕਿਉਂ ਦੀਆ। ਦੋਰੀ ਰੋ ਬਰੀ ਨਾਰ ਸੰਗ ਪਈ, ਅੱਗੇ ਸਜਨ ਸਹੇਲਾ, ਮਰਕਟ ਲੋ ਸਭ ਲੋਕ ਕੁਟੰਬ ਪਿਓ, ਅੱਗੇ ਹੰਸ ਕੇਲਾ। ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਪਰੇ ਕਾਰਕ ਰਸ ਕੂਆ, ਝੂਠੀ ਮਾਇਆ ਆਪ ਮਿਦਾਇਆ, ਜਿਉ ਨਲਨੀ ਭ੍ਰਮ ਸੂਆ। ਵੇਦ ਪੁਰਾਣ ਸਵੇ ਮਤ ਸੁਣ ਕੇ, ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਕ ਸਿਆਨੇ, ਉਠ ਪੰਡਿਤ ਪੈ ਚਲੇ ਨਿਰਾਸਾ। ਮਨ ਰੇ ਸਰਿਓ ਨਾ ਏਕੇ ਕਾਜਾ, ਭਜਿਓ ਨਾ ਰਘਪਤ ਰਾਜਾ ਰਾਉ। ਬਨ ਖੰਡ ਜਾਏ ਜੋਗ ਤਪ ਕੀਨੂ, ਕੰਧ ਮੂਲ ਚੁਨ ਕਾਇਆ, ਨਾਦੀ ਵੇਦੀ ਸਬਦੀ ਮੋਨੀ, ਜਮਕੇ ਪਟੇ ਲਖਾਇਆ। ਭਗਤ ਨਾਰਦ ਦੀ ਹਿਰਦੇ ਨਾਏ, ਕਾਸ਼ ਕੁਸ਼ ਤਨ ਦੀਨਾ, ਰਾਗ ਰਾਗਨੀ ਪਿੰਡ ਟਿੰਬ ਹੋਏ ਬੈਠਾ, ਉਨ ਹਰ ਪੈ ਕਿਆ ਲੀਨਾ। ਪਰਿਓ ਕਾਲ ਸਭੇ ਜਗ ਉੱਪਰ ਮਹੇ, ਲਿਖੇ ਭ੍ਰਮ ਗਿਆਨੀ, ਕਹ ਕਬੀਰ ਜਨ ਪਹੇ ਖਾਲਸੇ, ਪ੍ਰੇਮ ਭਗਤ ਜੈ ਜਾਨੀ। ਘਰ ਦੂਜਾ ਦੋਏ ਦੋਏ ਬਲੋਚਨ ਪੇਖਾਂ, ਹਰ ਹੂੰ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਏ, ਅਬ ਬੈ ਗੱਲ ਰਹਿ ਕਹਿਣ ਨਾ ਜਾਏ। ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਚਿਤ ਲਾਗਾ ਰਾਉ। ਬਾਜੀ ਘਰ ਡੰਕ ਵਜਾਏ, ਸਭ ਕਲਕ ਤਮਾਸੇ ਆਏ, ਬਾਜੀ ਘਰ ਸੰਭਾਗ ਸਕੇਲਾ, ਆਪਣੇ ਘਰ ਵੇ ਅਕੇਲਾ। ਕਥਨੀ ਕਹਿ ਭਰਮ ਨ ਜਾਏ, ਸਭ ਥੱਕ ਥੱਕ ਰਹੀ ਲੁਕਾਏ, ਜਾਂ ਕੋ ਗੁਰਮੁਖ ਆਪ ਬਜਾਏ, ਤਾਂ ਕੇ ਹਿਰਦੇ ਰਿਹਾ ਸਮਾਏ। ਗੁਰ ਕਿੰਚਿਤ ਕਿਰਪਾ ਕੀਨੀ, ਸਭ ਤਨ ਮਨ ਦੇ ਹਰ ਲੀਨੀ, ਕਹੇ ਕਬੀਰ ਰੰਗ ਰਾਤਾ, ਮਿਲਿਓ ਜਗ ਜੀਵਨ ਦਾਤਾ। ਜਾਂ ਕੇ ਨਿਵਗਨ ਦੁੱਧ ਤੇ ਠਾਟਾ, ਸਮੁੰਦ ਬਲੋਵਨ ਕੋ ਮਾਟਾ, ਤਾਂ ਕੀ ਹੋ ਬਿਲੋਵਨ ਹਾਰੀ, ਕਿਉਂ ਮੀਟੇ ਗੋਸ਼ਾ ਛਤੋਹਾਰੀ। ਚੇਰੀ ਤੂੰ ਰਾਮ ਨਕਰ ਸਪਧਾਰਾ, ਜਗ ਜੀਵਨ ਪ੍ਰਾਨ ਅਧਾਰਾ ਰਾਮ। ਤੇਰੇ ਗਲੇ ਕ ਤੌਕ ਪਗਬੇਰੀ, ਤੂੰ ਘਰ ਘਰ ਮਈਏ ਫੇਰੀ, ਤੂੰ ਅਜੋ ਨਚੇਤ ਸਚੇਰੀ, ਤੂੰ ਜਮ ਬਪਰੀ ਹੈ ਹੇਰੇ ਹੇਰੀ। ਪ੍ਰਭ ਕਰਨ ਕਰਾ ਬਨਹਾਰੀ, ਕਿਆ ਚੇਰੀ ਹੱਥ

ਐਸੋ ਬੇਡੀ ਵਰਨ ਸਾਕੂ ਸਭ ਅੰਤਰ ਸਭ ਠਾਈ ਹੋ ਗੁੰਗੇ ਮਹਾ ਅੰਮ੍ਰਿਤ ਰਸ ਚਾਕਿਆ ਪੁੱਛੇ ਕਹਿ ਨ ਜਾਈਓ ਬੇਡੀ ਕੇ ਗੁਣ ਸੁਨਰੀ ਬਾਏ ਜਲਦ ਬਾਦ ਧਰੂ ਤਾ ਪਿਓ ਨਾਮੇ ਕੇ ਸੁਆਮੀ ਸਿਓ ਬਹੋਰੀ ਲੰਕ ਭਵੀਕਨ ਆਪਿਓ ਸੋਰਠ ਘਰ ਤੀਜਾ ਅਨਮੜਿਆ ਮੰਦਲ ਬਾਜੇ ਬਿਨ ਸਾਵਨ ਕਨ ਹਰ ਗਾਜੇ ਬਾਦਲ ਬਿਨ ਵਰਖਾ ਹੋਏ ਜੋ ਤਤ ਵਿਚਾਰੇ ਕੋਏ ਮੋਕੋ ਮਿਲਿਆ ਰਾਮ ਸਨੇਹ ਜੇ ਮਿਲੀਏ ਦੇਸ ਦੇ ਰਹਾਓ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਪਿਆ ਪਰਮ ਭਾਗਾ ਗੁਰ ਪੂਛੇ ਮਨ ਪਤੇ ਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੇ ਤਤ ਪਛਾਨਿਆ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਬ ਹਮ ਉਤੇ ਤਬ ਤੂੰ ਨਾਹੇ ਅਬ ਤੂੰ ਹੀ ਮੈਂ ਨਾਹੇ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਾਉ ਨਰਪਤੀ ਇੱਕ ਸਿਘਾਸਨ ਸੋਇਆ ਸੁਪਨੇ ਪਿਆ ਪਖਾਰੀ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗਤ ਪਏ ਹਮਾਰੀ ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕੁਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਆਇਆ ਸਰਬੇ ਕਨੇਕੇ ਸੁਆਮੀ ਸਭ ਘਟ ਪੁਗਵੈ ਸੋਏ ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋਏ ਜੋ ਹਮ ਬਾਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਛੁੱਟਣ ਕੋ ਜਤਨ ਕਰੋ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਣਤ ਹੋ ਜੈਸੀ ਤੈਸੇ ਅਬ ਕਹਾਂ ਕਰੋਗੇ ਐਸੀ ਰਾਮ ਮੀਨ ਪਕੜ ਪਾਕਿਓ ਅਰ ਕਾਟਿਓ ਰਾਂਧ ਕੀਓ ਬਾਬਾਨੀ ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਵਿਸਰਿਓ ਪਾਣੀ ਆਪਣ ਬਾਪੇ ਕਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਲਟ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਏਕਾ ਸਿਓ ਕਹੀਏ ਜਾਂ ਕਾਰਨ ਹਮ ਤੁਮੇ ਅਰਾਧੇ ਸੋ ਦੁਖ ਜੋ ਸਹੀਏ ਦੁਰਲਭ ਜਨ ਪੁੰਨ ਫਲ ਪਾਇਓ ਬਿਰਤਾ ਜਾਤਵ ਵੇਕੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੂ ਕਹਿ ਲੇਖੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇ ਰਸ ਅਨਸ ਬਿਸਰ ਜਾਹੀ ਰਾ ਜਾਨ ਜਾਨ ਪਏ ਹਮ ਬਾਵਰ ਸੋਚ ਦਿਵਸ ਜਾਏ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀ ਕਹੀਆ ਧਿਆਨ ਅਚੀਰਤ ਅਨ ਕੁਛ ਸਮਝ ਨਾ ਪਰੇ ਅਪਰ ਮਾਇਆ ਕਹਿ ਰਵਿਦਾਸ ਉਦਾਸ ਦਾਸ ਮਤ ਪਹਿਰ ਕੋਪ ਕਰੋ ਜੀ ਦਿਆ ਸੁਖ ਸਾਗਰ ਸੁਰਤਰ ਚੇਤਾਮਨ ਕਾਮ ਤੇਨ ਬਸ ਜਾਂ ਕੇ ਚਾਰ ਪਦਾਰਥ ਅਸਤ ਦਸਾਂ ਸਿੱਧ ਨਵਨਿਤ ਕਰ ਤਲ ਤਾਂ ਕੇ ਹਰ ਹਰ ਹਰ ਨ ਜਪੇ ਰਸਨਾ ਅਵਰ ਸਭ ਤਿਆਗ ਵਚਨ ਰਚਨਾ ਰਾਮ ਨਾਨਾ ਖਿਆਲ ਪੁਰਾਣ ਬੇਦ ਬਿਦ ਚੀ ਚਾਚੀ ਚਾਤੀਸ ਅੱਖਰ ਮਾਏ ਬਿਆਸ ਵਿਚਾਰ ਕਿਹੋ ਪਰਮਾਰਥ ਰਾਮ ਨਾਮ ਸਿਰ ਨਾਹੀ ਸਹਿਜ ਸਮਾਧ ਪਾਦ ਰਹਿਤ ਪੁੰਨ ਵੱਡੇ ਭਾਗ ਲਿਵ ਲਾਗੇ ਕਹਿ ਰਵਿਦਾਸ ਪ੍ਰਗਾਸ ਰਿਧੇ ਧਰ ਜਨਮ ਮਰਨ ਪੈ ਭਾਗੇ ਜੋ ਤੋ ਦਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੁਮ ਹਮ ਪਏ ਹੈ ਚਕੋਰਾ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਉ ਜੋਰ ਕਵਨ ਸਿਉ ਜੋਰੇ ਰਾਮ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰੇ ਅਬਰ ਸੰਗ ਤੋਰੇ ਜੈ ਜੈ ਜਾਉ ਤਾਂ ਤੇਰੀ ਸੇਵਾ ਤੁਮ ਸੋ ਠਾਕਰ ਔਰ ਨਾ ਦੇਵਾ ਤੁਮਰੇ ਭਜਨ ਕਟੇ ਜਮ ਪਾਸਾ ਭਗਤ ਹੀਤ ਗਰ ਗਾਵੇ ਰਵਿਦਾਸਾ ਜਲ ਕੀ ਪੀਤ ਪਵਨ ਕਾ ਫੰਦਾ ਰਕਤ ਬੂੰਦ ਕਾ ਗਾਰਾ ਹਾਂਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਬਰ ਪੰਖ ਬਸੇਰਾ ਰਹਾਉ ਰਾਖੋ ਕੰਧ ਸਾਰੋ ਨੀਵਾ ਸਾਡੇ ਤੀਨ ਹੱਥ ਤੇਰੀ ਸੀਵਾ ਬੰਕੇ ਵਾਲ ਪਾਗ ਸਿਰ ਡੇਰੇ ਇਹੋ ਤਨ ਹੋਏਗਾ ਭਸਮ ਕੇ ਢੇਰੇ
ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਹੋਸ਼ਾ ਜਨਮਾ ਮਾਰਾ ਤੁਮ ਸਰਨਾਥ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਚਮਰਟਾ ਗਾਂਠ ਨਾ ਜਨਹੇ ਲੋਕ ਘਟਾਵੈ ਪਨਹੇ ਰਾਓ ਆਰ ਨਹੀਂ ਜੈ ਤੋਪੋ ਨਹੀਂ ਰਾਮਬੀ ਠਾਓ ਰੋਪੋ ਲੋਕ ਕੰਠ ਕੰਠ ਖਰਾ ਬਿਗੁਚਾ ਹੂੰ ਬਿਨ ਗਾਠੇ ਜਾਏ ਪਹੁੰਚਾ ਰਵਿਦਾਸ ਜਪੇ ਰਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ ਰਾਗ ਸੋਰਠ ਬਾਣੀ ਭਗਤ ਭੀਖਣ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦਾ ਨੈਨੋ ਨੀਰ ਬਹੇ ਤਨ ਕਿਨਾ ਪਹਿ ਕੇ ਸੁਦਬਾਨੀ ਰੁੰਦਾ ਕੰਠ ਸ਼ਬਦ ਨਹੀਂ ਬੁਚਰੇ ਅਬ ਕਿਆ ਕਰੇ ਪ੍ਰਾਣੀ ਰਾਮ ਰਾਏ ਹੋਏ ਬੈਦ ਬਨ ਬਾਰੀ ਆਪਣੇ ਸੰਤੇ ਲਿਓ ਵਾਰੀ ਰਾਮ ਮਾਤੇ ਪੀਰ ਸਰੀਰ ਜਲਨ ਹੈ ਕਲਕ ਕਲੇਜੇ ਮਾਈ ਐਸੀ ਵੇਦਨ ਉਪਜ ਖਰੀ ਬਹਿ ਪਹਿ ਬਾਕੋ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰਪ੍ਰਸਾਦ ਕਹੇ ਜਨ ਭੀਖਣ ਪਾਵੋ ਮੁਖ ਦੁਆਰਾ ਐਸਾ ਨਾਮ ਰਤਨ ਨਿਰਮੂਲਕ ਪੁੰਨ ਦਾਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਛਪੇ ਛਪਾਇਆ ਹਰ ਗੁਣ ਕਹਿਤੇ ਕਹਿ ਨ ਜਾਈ ਜੈਸੇ ਗੁੰਗੇ ਕੀ ਮਠਿਆਈ ਰਾਓ ਰਸਨਾ ਰਮਤ ਸੰਤ ਸੁਖ ਸਰਬਨਾ ਚਿਤ ਚੇਤੇ ਸੁਖ ਹੋਈ ਕਹ ਭੀਖਨ ਦੋਇ ਨੈਨ ਸੰਤੋਖੇ ਜੈ ਦੀਖਾ ਤੈ ਸੋਈ ਧਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੋਨੀ ਸਹਿ ਭੰਗੁਰ ਪ੍ਰਸਾਦ

ਰਾਵਣ ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਜੋ ਕਰੇ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾਂ ਸਾ ਵਡਿਆਈ ਦੇ ਜਿਤ ਨਾਮ ਤੇਰੇ ਲੱਗ ਰਹਾਂ ਦੂਜਾ ਨਾਹੀ ਕੋਏ ਜਿਸ ਅੱਗੇ ਪਿਆਰੇ ਜਾਏ ਕਹਾਂ ਰਾਵਣ ਸੇਵੀ ਸਾਹਿਬ ਆਪਣਾ ਅਵਰ ਨ ਜਾਚੋਂ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਾਵਣ ਤਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇੱਕਦਮੇ ਮੋਹਲਤ ਮਹਿਤ ਮੋਹਤ ਨਾ ਜਾਣਾ ਨਾਨਕ ਬਿਨ ਵੇ ਤਿਸੇ ਸਰੇਵੋ ਜਾਂ ਕੇ ਜੀ ਪੁਰਾਣਾ ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ ਰਹਾਉ ਸਾਸ ਮਾਸ ਸਭ ਜੀਓ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਹਿ ਰੇਵ ਕਹਿਤੇ ਸੱਚੇ ਪਰ ਵਿਦਗਾਰਾ ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੇ ਗਹਿਣਾ ਨਾਨਕ ਬਿਨ ਵੇ ਸੋ ਕੁਛ ਪਾਈਏ ਪੁਰਬ ਲਿਖੇ ਕਾ ਲੈਣਾ ਨਾਮ ਖਸਮ ਕਾ ਚੇਤਨ ਕਈਆ ਕਪਟੀ ਕਪਟ ਕਮਾਣਾ ਜਮ ਦੁਆਰ ਜਾ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਪਾਲ ਰਹੇ ਅਮ ਰਹਿਣ ਨਾ ਪਾਇਆ ਜੀਵ ਤੇ ਅਮਰ ਰਹੀਏ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਵ ਸੇ ਕਿਵ ਕਿਉਂ ਸਿਮਰੀ ਸਿਮਰਿਆ ਨਹੀਂ ਜਾਏ ਤਪੇ ਆਹੂੰ ਜੀ ਆਪਿਲ ਬਿਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਬਿਸਰੀਏ ਚੰਗਾ ਕਿਉਂ ਹੋਏ ਹਿਕਮਤ ਹੁਕਮ ਨ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਾਮ ਬਖਰ ਨਾਮ ਵੀ ਦੇਖਣ ਕੋਈ ਜਾਏ ਨਾ ਕੋ ਚਾਕੇ ਨਾ ਕੋ ਖਾਏ ਲੋਕ ਪਤੀਣੇ ਨਾ ਪਤ ਹੋਏ ਤਾਂ ਪਤ ਰਹੇ ਰੱਖੇ ਜਾ ਸੋਏ ਜੈ ਦੇਖਾ ਤੈਰਿਆ ਸਮਾਏ ਤੁਜਵਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਬਖਸੇ ਸੱਚਾ ਸੋਏ ਹੁਣ ਉੱਠ ਚੱਲਣਾ ਮੁਕਤ ਗਏ ਕਾਤਾਲ ਕਿਆ ਮੂੰਹ ਦੇਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬਿਨ ਨਦਰੀ ਨਾਨਕ ਨਹੀਂ ਕੋਏ ਧਨਾਸਰੀ ਮਾਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਬੈ ਰਹੇ ਲਿਵਲਾਏ ਆਤਮਾ ਪਰਮਾਤਮਾ ਇੱਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ ਗੁਰਪ੍ਰਸਾਦੀ ਪਾਇਆ ਜਾਏ ਹਰ ਸਿਉਂ ਚਿੱਤ ਲਾਗੇ ਫਿਰ ਕਾਲ ਨਖਾਏ ਰਾਮ ਸੱਚ ਸਿਮਰੀਏ ਹੋਵੇ ਪਰਗਾਸ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੇ ਤਿਸਕਾ ਜੀਓ ਤਿਸ ਅੱਗੇ ਧਰੇ ਸਾਹਿਬ ਪਾਵੈ ਸੋ ਪ੍ਰਵਾਨ ਸੋ ਸੇਵਕ ਦਰਗਹਿ ਪਾਵੈ ਮਾਨ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਪਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਪੰਥ ਨਾਨਕ ਕਰੇ ਵਿਚਾਰ ਸੱਚੀ ਬਾਣੀ ਸਿਉ ਧਰੇ ਪਿਆਰ ਤਾਂ ਕੋ ਪਾਵੈ ਮੁਖ ਦੁਆਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਧਨਾਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖੱਪੇ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਹਿਲਾਏ ਬਹੁਤਾ ਬੋਲਣ ਚੱਕਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਬਾਜੇ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚਲਿਆ ਲਾਏ ਦਰਗਹਿ ਵੈਸਣ ਨਾਹੀ ਜਾਏ ਕਰ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਾਹੀ ਥਾਉ ਜੇ ਕੋ ਡੁੱਬੇ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਿਦ ਤਾਰ ਧਨਾਸਰੀ ਮਹੱਲਾ ਪਹਿਲਾ ਚੋਰ ਸਲਾਏ ਚੀਤ ਨਾ ਭੀਜੇ ਜੇ ਵਧੀ ਕਰੇ ਤਾਂ ਤਸੂ ਨਾ ਚੀਜੇ ਚੋਰ ਕੀ ਆਮਾ ਭਰੇ ਨਕ ਹੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਧੇ ਕੁੱਤੇ ਕੁੜਿਆਰ ਬਿਨ ਬੋਲੇ ਬੁੱਝੀਏ ਸਚਿਆਰ ਰਾਮ ਸੋ ਚੋਰ ਸਵਾਲਿਓ ਚੋਰ ਸਿਆਣਾ ਕੋਟੇ ਕਾ ਮੋਲ ਏਕ ਦੋ ਗਾਣਾ ਜੇ ਸਾਥ ਰੱਖੀਏ ਦੀ ਜੇ ਰਲਾਏ ਜਾਂ ਪਰਖੀਏ ਖੋਟਾ ਹੋਏ ਜਾਏ
जैसा करे सो तैसा पावै, आप बीज आपे ही खावै। जे बड़ियाइया आपे खाए, जे ही सुरत ते राय जाए। जे सो कुड़िया कूड़ कबाड़, पावे सब आखो संसार। तुद पावे अद्धी परवान, नानक जाने जान सुजान। तनासरी महला पहला, काया कागज मन परवान।

करा करा के सबको ए रावण कादी कूड बोल मल खाए ब्राह्मण डावे जी काए जोगी जुगत सो जोड़ती करे गुर प्रसादी जीवत मरे सो ब्राह्मण जो ब्रह्म बिचारे आप तरे सगले कुल तारे दान संबंध सोई दिल तो वै मुसलमान सोई मलको वै पढ़िया बुझे सो परवान जिस सिर दर गए का निशान तरा श्री महला पहला घर तीजा एक ओंकार सतगुर प्रसाद काल नाही जोग नाही नाही सतका ढाब थान सट जग प्रिष्ट होए डुबदाए जग कल मैं राम नाम सार अखी ता मीटे नक पकड़े ठगन को संसार राव आठ सीती नाक पकड़े सूझते तेन लो मगर पाछे कछ ना सूझे एहो पद्म अलोम खतरिया ता धर्म छोड़िया पली मलेश पाख्या गई श्री सब एक वर्ण होए धर्म की गत रहे अष्ट साज साज प्राण सोदे करे भेद व्यास बिन नाम हर के मुक्त नाही कहे नानक दास तनासरी महला पहला आरती एक ओंकार सतगुर प्रसाद गगन में तार रब चंद दीप कवने तार का मंडल जनक मोती धूप मलान लो पवर चवरो करे सगल बन राय फलांत ज्योति कैसी आरती हुए पवखंडना तेरी आरती अनहता शब्द बजंत पेरी राम सहस तब नैन नन नैन है तोहे को सहस मूर्त नना एक तोहे सहस पद बिमल नन एक पद गंध बिना सहस तब गंध विचलत मोहे सब में जोत जोत है सोए ते तिसके चानन सब में चानन होए गुरसाखी जोत प्रगट होए जोत सुभावे सो आरती होए हर चरण कमल मकरंद लोभित मनो अनदिन मोहे आहे प्यासा कृपा जल देह नानक संसारं को होए जा तेरे नाम वासा तनासरी महला तीजा कार दूजा चौप दे इक ओंकार सतगुर प्रसाद एहो तन खुट ना निकुटे ना जाए पूरे सतगुर दिया दिखाए अपने सतगुर को सदबल जाए गुर कृपा ते हर मन वसाए से तनवंत हर नाम लिवलाए गुर पूरे हर तन पर गासिया हर कृपा देव वसे मन आए राव अवगुण काट गुण हृदय समाए पूरे गुर के सहज सपाए पूरे गुर की साची बाणी सुख मन अंतर सहज समाणी एक चरज जन देखो पाई दुबदा मार हर मन बसाए नाम मूलक न पाया जाए गुरप्रसाद बसे मन आए सामे बसे प्रवे को सोए गुरमति कर प्रगट होए सहजे जिन प्रव जान पछाणिया नानक नाम रे मिले मन मान्या तनासरी महला तीजा हर नाम तन निर्मल अत पारा गुर के शब्द परे भंडारा नाम तन बिन होर सब बिख जान माया मोहे जले अभिमान गुरमुख रस चाके कोए तिस सदा आनंद होवे दिन राते पूरे भाग प्राप्त होए राव सब दीपक वरते ते लोए जो चाके सो निर्मल होए निर्मल नाम में मल तोए साची भगत सदा सुख होए जिन हर रस चाख्या सो हर जन लोगा ते सदा हरख नाही कदे सोगा आप मुक्त अबरा मुक्त करावे हर नाम जपे हर ते सुख पावे बिन सतगुर सब मुई बहलाए अंदिन दाजे शांत न पाए सतगुर मिले सब तृष्ण बजाए नानक नाम शांत सुख पाए तनासरी महला तीजा सदा तन अंतर नाम संभाले जी जंत जिने प्रतिपाले मुक्त पदार्थ तिन को पाए नाम के राहर के नाम रते लिबलाए गुर सेवा ते हर नाम तन पावे अंतर पगास हर नाम ते आवे राव एहो रंग हर रंग गूढ़ा तन पेर होए शांत सिंगार रावे प्रभ सोए होमे बिच प्रभ कोए न पाए मूलों भुला जन्म गवाए
ਗੁਰ ਤੇ ਸਾਥ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ ਸੱਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾ ਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚਰ ਤੇ ਹਰ ਪ੍ਰਭਾ ਨਾਨਕ ਸਾਚਰ ਤੇ ਪ੍ਰਭਾਪ ਮਲਾਏ ਧਨਾਸਰੀ ਮਹਲਾ ਤੀਜਾ ਤੀਜਾ ਜਗ ਮਹਿਲਾ ਮਹਿਲੋ ਹੋ ਜਾਏ ਆਵੇ ਜਾਏ ਦੂਜੇ ਲਾ ਪਾਏ ਦੂਜੇ ਪਾਏ ਸਭ ਪਰਜ ਵਿਗੋਏ ਮਨਮੁਖ ਚੋਟਾਂ ਖਾਏ ਆਪਣੀ ਆਪਣੀ ਪਤ ਖੋਏ ਗੁਰਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੇ ਪਤ ਉੱਤਮ ਹੋਏ ਰਾਮ ਗੁਰਮੁਖ ਉਭਰੇ ਹਰਿ ਸਰਨਾਏ ਰਾਮ ਨਾਮ ਰਾਤੇ ਭਗਤ ਦੜਾਏ ਭਗਤ ਕਰੇ ਜਨ ਵਡਿਆਈ ਪਾਏ ਸੱਚ ਰਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੇ ਸ਼ਬਦ ਆਪ ਪਛਾਣ ਸੱਚੀ ਰਾਸ ਸੱਚਾ ਵਪਾਰ ਸੋ ਧਨ ਪੁਰਖ ਜਿਸ ਨਾਮ ਪਿਆਰਾ ਤਿੰਨ ਪ੍ਰਭ ਸਾਚੇ ਇੱਕ ਸੱਚ ਲਾਏ ਉੱਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰ ਨਾਰ ਧਨਾਸਰੀ ਮਹਲਾ ਤੀਜਾ ਜੋ ਹਰ ਸੇਵੇ ਤਿੰਨ ਫਲ ਤਿੰਨ ਵੱਲ ਜਾਊਂ ਤਿੰਨ ਹਿਰਦੇ ਸੱਚ ਸੱਚਾ ਮੁਖ ਨਾਉ ਸੱਚੋ ਸੱਚ ਸੰਭਾਲਿਓ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰਬਾਣੀ ਸੁਨ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਾਉ ਕੂੜ ਕਸੁੱਤ ਤ੍ਰਿਸ਼ਨਾ ਅਗਨ ਬਜਾਏ ਜੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੇ ਪਾਣੇ ਚੱਲੇ ਤਾਂ ਆਪ ਜਾਏ ਸੱਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੁੱਝੇ ਨਾ ਜਾਣੇ ਬਾਣੀ ਮਨਮੁਖ ਅੰਧੇ ਦੁੱਖ ਬਿਆਣੀ ਸਤਿਗੁਰ ਭੇਟੇ ਤਾਂ ਸੁਖ ਪਾਏ ਹੋਮੇ ਵਿੱਚੋਂ ਠਾਕਰ ਆਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਧਨਾਸਰੀ ਮਹਲਾ ਤੀਜਾ ਮਨ ਮਰੇ ਧਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੂਝੇ ਜਨ ਸੋਏ ਜਿਸ ਨੂੰ ਬਖਸੇ ਹਰ ਦੇ ਵਡਿਆਈ ਗੁਰਪ੍ਰਸਾਦ ਬਸੇ ਮਨ ਆਈ ਰਾਉ ਗੁਰਮੁਖ ਕਰਨੀ ਘਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂ ਗਲਮਿਕ ਦਾਰਾ ਗੁਰੇ ਅੰਕ ਸੁਨਾਮਾਰ ਜਵਾਲਨ ਹਾਰਾ ਮਨ ਅਸਾਧ ਸਾਧੇ ਜਨ ਕੋਏ ਅਚਰ ਚਰੇ ਤਾਂ ਨਿਰਮਲ ਹੋਏ ਗੁਰਮੁਖੇ ਮਨ ਲਿਆ ਸਵਾਰ ਹੋਮੇ ਵਿੱਚੋਂ ਤਜੇ ਵਿਕਾਰ ਜੋ ਤੁਰ ਲਿਖਿਆ ਨਾ ਮੇਲ ਮਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਧਨਾਸਰੀ ਮਹਲਾ ਤੀਜਾ ਕਾਚਾ ਧਨ ਸਾਂਚੇ ਮੂਰਖ ਗਵਾਰ ਮਨਮੁਖ ਭੁੱਲੇ ਅੰਧ ਗਵਾਰਾ ਵਿਖਿਆ ਕੇ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਬੁਨ ਆਵੇ ਜਾਏ ਰਾਉ ਮਨਮੁਖ ਭੁੱਲੇ ਸਭ ਮਰੇ ਗਵਾਰ ਭਵ ਜਲ ਡੁੱਬੇ ਨਾ ਉਰਵਾਰ ਨਾ ਪਾਰਾ ਸਤਿਗੁਰ ਭੇਟੇ ਪੂਰੇ ਭਾਗ ਸਾਚ ਰਤੇ ਹਨ ਸਵੇ ਰਾਗ ਚੌਂ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿਧ ਸਾਧਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕੁਛ ਸਾਚਾ ਸਾਚਾ ਹੈ ਸੋਏ ਉੱਤਮ ਬ੍ਰਹਮ ਪਛਾਣੇ ਕੋਏ ਸਤ ਸਾਚਾ ਸਾਚਾ ਪਦੜਾਏ ਨਾਨਕ ਆਪੇ ਵੇਖੇ ਆਪੇ ਸਚ ਲਾਏ ਧਨਾਸਰੀ ਮਹਲਾ ਤੀਜਾ ਨਾਵੇ ਕੀ ਕੀਮਤ ਮਿਤ ਕਹੀ ਨ ਜਾਏ ਸੇ ਧਨ ਸੇ ਜਨ ਧਨ ਜਿਨ ਇੱਕ ਨਾਮ ਲਿਬਲਾਏ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰਾ ਹਰ ਨਾਮ ਅਚਰਜ ਪ੍ਰਭਾ ਪਸਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਾਉ ਹਾਂ ਮੂਰਖ ਮੂਰਖ ਮਨ ਮਾਹੇ ਉਮੇ ਵਿੱਚ ਸਵਕਾਰ ਕਮਾਹੇ ਗੁਰਪ੍ਰਸਾਦੀ ਉਮੇ ਜਾਏ ਆਪੇ ਬਖਸੇ ਲਏ ਮਲਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੁੱਬੇ ਨਾ ਪਾਵੇ ਮਾਨ ਆਪ ਛੂਡ ਸਦਾ ਸੁਖ ਹੋਏ ਗੁਰਮਤਿ ਸਲਾਹੀ ਸੱਚ ਸੋਏ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਵਰਨਾ ਕੋਏ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਰਾਗ ਧਨਾਸਰੀ ਮਹਲਾ ਤੀਜਾ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ
ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਰ ਨਾਮ ਦੇਵ ਮੰਗਤ, ਜਨ ਕੋ ਸਦਾ ਰਹੋ ਰੰਗ ਰਾਤਾ, ਹੂੰ ਬਰਿਹਾਰੀ ਜਾਊਂ ਸਾਚੇ ਤੇਰੇ ਨਾਮ ਬਿਟੋ, ਕਰਨ ਕਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ ਰਾਮ, ਬਹੁਤੇ ਫੇਰ ਪਏ ਕਿਰਪਨ ਕੋ, ਅਵ ਕਿਛ ਕਿਰਪਾ ਕੀ ਜੈ, ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ ਕਰੀ ਜੈ, ਪੰਥ ਨਾਨਕ ਭਰਮ ਪੱਟ ਖੋਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ,

ਚੇਤਨ ਆਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਈ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਾਤੇ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵੋ ਹਰ ਨਿਮਖਾਤੇ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੇ ਅਮਲੇ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਾਉ ਤੁਮ ਹਰ ਸਰਬ ਰਿਆਤ ਗਾਮ ਲਹਿ ਨਾ ਸਕੇ ਅੰਤ ਮਾਤੀ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੇ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੇ ਹਰ ਹਰ ਭਗਤ ਬਨੇ ਅਤ ਸੋਭਾ ਹਰ ਜਪਿਓ ਤਮ ਪਾਤੇ ਆਪੇ ਠਾਕਰ ਆਪੇ ਸੇਵਕ ਆਪ ਬਣਾਵੈ ਪਾਤੇ ਨਾਨਕ ਜਨ ਤੁਮਰੇ ਸਰਨਾਏ ਖੋ ਰਾਜ ਪਗਾਤੇ ਧਨਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟੇ ਹਮ ਛਟਕਾਕੇ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੇ ਤਰਾਕੇ ਹਰ ਜੀ ਰਾਜ ਰੱਖੋ ਹਰ ਜਨ ਕੇ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਗੀ ਭਗਤ ਕਾਕੀ ਰਾਉ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾਕੇ ਦੇਖਾ ਚਿਤ੍ਰ ਗੁਪਤ ਜੋ ਲਿਖਿਆ ਸਭ ਛੁੱਟੀ ਜਮਕੀ ਬਾਕੇ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਜਨਾ ਕੇ ਦਿਨੀ ਹਰ ਸੂਰ ਤਸਨਾ ਗੁਨ ਭਜਾਨੀ ਸੇਵ ਚਰਿਓ ਚੰਦ ਚੰਦਾ ਕੇ ਤੁਮ ਬੜ ਪੁਰਖ ਬੜ ਅਗ ਮੈ ਗੋਚਰ ਤੁਮ ਆਪੇ ਆਪ ਪਾਕੇ ਜਾਂ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਹਰ ਦਾਸਨ ਦਾਸਦ ਸਾਕੀ ਧਨਾਸਰੀ ਮਹੱਲਾ ਚੌਥਾ ਘਰ ਪੰਜਵਾਂ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਔਰ ਤਾਰ ਵਿਚਾਰ ਮਰਾਰ ਰਮੂ ਰਮ ਮਨਮੋਹਣ ਨਾਮ ਜਪੀਨੇ ਦਿਸ਼ਟ ਗੋਚਰ ਪਰੰਪਰ ਸੁਆਮੀ ਗੁਰ ਪੂਰੇ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ ਹਰ ਸੰਗ ਹਰੀ ਸਤਸੰਗ ਭਏ ਹਰ ਕੰਚਨ ਚੰਦਨ ਕੀਨੇ ਰਾਉ ਨਵ ਛੇ ਖਟ ਬੋਲੇ ਮੁਖਿਆਗਰ ਮੇਰਾ ਹਰ ਪ੍ਰਭ ਇਵ ਨਾ ਪਤੀਨੇ ਜਾਂ ਨਾਨਕ ਹਰਿ ਦੇ ਸਤਿਆਵੋ ਇਉਂ ਹਰ ਪ੍ਰਭ ਮੇਰਾ ਭੀਨੇ ਧਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਤੇ ਆਏ ਹਰ ਦਰਗਹਿ ਪਹਵੈ ਫਿਰ ਜਨਮ ਨਾਵੈ ਹਰ ਹਰ ਹਰ ਜੋਤ ਸਮਾਏ ਜਪ ਮਨ ਨਾਮ ਹਰੀ ਹੋਏ ਸਰਬ ਸੁਖੇ ਹਰ ਜਸ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਾਉ ਹਰ ਕਿਰਪਾ ਨਿਧ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਉਰ ਧਾਰੀ ਨਾਨਕ ਹਰ ਭਏ ਹੈ ਸਖਾਈ ਧਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭਵ ਜਲ ਪਾਰ ਉਤਾਰੀ ਮਨ ਵਚਨ ਰਿਦੇ ਤੇ ਆਏ ਹਰ ਹੋਏ ਸੰਤੁਸ਼ਟ ਇਵ ਭਣ ਹਰ ਨਾਮ ਮਰਾਰੀ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤਾ ਸਦਾ ਆਨੰਦ ਹੋਵੇ ਦਿਨ ਰਾਤੇ ਹਰ ਕੀਰਤ ਕਰ ਬਨਵਾਰੀ ਰਾਓ ਹਰ ਹਰ ਕਰੀ ਦ੍ਰਿਸ਼ਟ ਤਵ ਪਿਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਪਈ ਅਮਾਰੀ ਜਨ ਨਾਨਕੀ ਪਤ ਰੱਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਨ ਤੁਮਾਰੀ ਧਨਾਸਰੀ ਮਹੱਲਾ ਚੌਥਾ ਚੌਰਾਸੀ ਸਿੱਧ ਬੁੱਧ ਤਤੀਸ ਕੋਟ ਮੁਨ ਜਨ ਸਭ ਚਾਹੇ ਹਰ ਜੀਉ ਤੇਰੋ ਨਾਉ ਗੁਰਪ੍ਰਸਾਦ ਕੋ ਬਿਰਲਾ ਪਾਵੈ ਜਿਨ ਕੋ ਲਿਲਾਟ ਲਿਖਿਆ ਧੁਰ ਪਾਉ ਜਪ ਮਨ ਰਾਮੇ ਨਾਮ ਹਰ ਜਸ ਉੱਤਮ ਕਾਮ ਜੋ ਗਾਵੈ ਸੁਣੇ ਤੇਰਾ ਜਸ ਸੁਆਮੀ ਹੂੰ ਤਿਨ ਕੇ ਸਦ ਬਲਿਹਾਰੇ ਜਾਓ ਰਾਉ ਸਰਨਾਗਤ ਪ੍ਰਿਤਪਾਲਕ ਹਰ ਸੁਆਮੀ ਜੋ ਤੁਮ ਦਿਉ ਸੋਈ ਹੂੰ ਪਾਉ ਦੀਨ ਦਿਆਲ ਕਿਰਪਾ ਕਰ ਦੀਜੇ ਨਾਨਕ ਹਰ ਸਿਮਰਨ ਕਾ ਹੈ ਚਾਉ ਧਨਾਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੇ ਹਰ ਹਰਿ ਉੱਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ ਬੋਲੋ ਭਾਈ ਹਰ ਕੀਰਤ ਹਰ ਭਵ ਜਲ ਤੀਰਥ ਹਰ ਦਰ ਤਿਨ ਕੀ ਉੱਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਨੀ ਰਾਵ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਡਾਣੀ ਜਨ ਨਾਨਕ ਆਪ ਮਲਾਏ ਸੋਏ ਹਰ ਮਿਲਸੀ ਅਵਰ ਸਭ ਤਿਆਗ ਹਾਂ ਹਰ ਭਾਨੇ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਬਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰ

0: ਹਰ ਭਵ ਜਲ ਤਰਨਾ
1: ਹਮਰੀ ਬੇਦਨ ਤੂੰ ਜਾਣਤਾ ਸ਼ਾਹਾ ਔਰ ਕਿਆ ਜਾਣੈ ਜਾਣੈ ਕੋਇ ਰਹਾਉ ਸੱਚ ਸਾਹਿਬ ਸੱਚ ਤੂੰ ਮੇਰੇ ਸ਼ਾਹਾ ਤੇਰਾ ਕੀਆ ਸੱਚ ਸਭ ਹੋਈਏ ਝੂਠਾ ਕਿਸ ਕੋ ਆਖੀਏ ਸ਼ਾਹਾ ਦੂਜਾ ਨਾਹੀ ਕੋਇ ਸਭਨਾ ਵਿੱਚ ਤੂੰ ਵਰਤਦਾ ਸ਼ਾਹਾ ਸਭ ਤੁਝੇ ਧਿਆਵੈ ਦਿਨ ਰਾਤ ਸਭ ਤੁਝੇ ਥਾਵੋ ਮੁਕਦੇ ਮੇਰੇ ਸ਼ਾਹਾ ਤੂੰ ਸਭਨਾ ਕਰੈ ਕਦਾਤ ਸਭ ਕੋ ਤੁਝੇ ਵਿੱਚ ਹੈ ਮੇਰੇ ਸ਼ਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹਾ ਸਭ ਤੁਝੀ ਮਾਏ ਸਮਾਏ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੈ ਮੇਰੇ ਸ਼ਾਹ ਜੋ ਭਾਵੇ ਤੂੰ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੀ ਪਾਤਸ਼ਾਹ ਤਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਜਪਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਭਾਵ ਖੰਡਨ ਦੁੱਖ ਭੰਜਨ ਸਵਾਮੀ ਭਗਤ ਸੁਸਲ ਨਿਰੰਕਾਰ ਕੋਟ ਪਰਾਧ ਮਿਟੇ ਕਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲੱਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਕਿਰਵੇ ਕਰ ਕਿਰੇ ਕਰੀ ਪ੍ਰਭ ਕਿਰਪਾ ਵਸ ਕਿਨੇ ਪੰਥ ਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹਿ ਦਰਬਾਰੇ ਸਰਬ ਜੀਆ ਕੇ ਦਾਤੇ ਸੁਆਮੀ ਕਰ ਕਿਰਪਾ ਲੇ ਉਭਾਰੇ ਤੇਰਾ ਵਰਣ ਜਾਪੇ ਰੂਪਣ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਈਲ ਰਵਿਆ ਸਭ ਉਠਾਏ ਯਕਮ ਰੂਪ ਗਿਰਦਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਵਨਾਸੀ ਪੁਰਖ ਮੁਰਾਰੇ ਜੋ ਭਾਵੇ ਤੂੰ ਰਾਖੋ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਤਨਾਸਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਣ ਤੁਜੇ ਹੈ ਮੀਨਾ ਜਿਨ ਜਲ ਸੋ ਹੇਤ ਬਡਾਇਓ ਕਮਲ ਹੇਤ ਬਿਨ ਸੋ ਹੈ ਭਵਰਾ ਉਨ ਮਾਰਗ ਨਿਕਸ ਨ ਪਾਇਓ ਆਪ ਮਨ ਇੱਕ ਸੋ ਚਿਤ ਇੱਕ ਸੋ ਮੋਕੀਨਾ ਮਰਨ ਆਵੇ ਜਾਂ ਮਰਨ ਜਾਵੇ ਸਦੇ ਸੰਗੇ ਸਤਿਗੁਰੂ ਸ਼ਬਦੀ ਚੀ ਨ ਰਹਾਉ ਕਾਮ ਹੇਤ ਕੁੰਚਰ ਲੈ ਫਾਂਕਿਓ ਓ ਪਰ ਬਸ ਭਰਿਓ ਵਿਚਾਰ ਨਾਦ ਹੇ ਸਿਰ ਡਾਰਿਓ ਕ੍ਰਮ ਕੁੰਕਾ ਉਸੀ ਹੇਤ ਵਿਦਾਰ ਦੇ ਕੁਟੁੰਬ ਲੋ ਮੋਹ ਪ੍ਰਾਣੀ ਮਾਇਆ ਕੁਲ ਵਟਾਨਾ ਤਰਚਿਓ ਕਰ ਲੀ ਨੂੰ ਅਪਣਾਉਣ ਛੋੜ ਸਰਾ ਪ੍ਰਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਨੋ ਸਦਾ ਸੁਇ ਦੁਹੇਲਾ ਕਹ ਨਾਨਕ ਗੁਰੂ ਇਹ ਬੁਝਾਇਓ ਪ੍ਰੀਤ ਪ੍ਰਭੂ ਸਦਕੇਲਾ ਤਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹ ਨਾਮ ਬੰਧਨ ਤੇ ਛੁਡਕਾਏ ਮਨ ਤੇ ਵਿਸਰੋ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚੰਤ ਬਰਾਨੀ ਛਾਡੀ ਅਹੰ ਬੁੱਧ ਮੋ ਮਨ ਕਾ ਬਾਸਨ ਦੇ ਕਰ ਗੜਹਾ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੇ ਬੈਰ ਆਈ ਬ੍ਰਹਮ ਪਸਾਰ ਪਸਾਰੇ ਭਿੱਤਰ ਸਤਿਗੁਰ ਤੇ ਸੋ ਜੀ ਪਾਏ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਣ ਦੂਰ ਭਰਾਇਓ ਮਨ ਕਾ ਬਿਰਹਾ ਤਾਂ ਮੇਰ ਕਿਉ ਮੇਰੇ ਰਾਜਣ ਬਿਨ ਸਿਉ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰੂ ਮਿੱਠਾ ਜਲ ਥਲ ਮਹੀਲ ਸਰਵ ਨਿਵਾਸੇ ਸਰਵ ਰਮਈਆ ਡੀਠਾ ਤਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਭੁਲੇ ਦਿਨ ਚ ਆਏ ਮਹਾਂਨੰਦ ਸਦਾ ਹਰ ਕੀਰਤਨ ਮਹਾਂਨੰਦ ਸਦ ਕੀਰਤ ਸਦਾ ਕੀਰਤਨ ਪੁਰਖ ਵਿਦਾਤਾ ਪਾਏ ਆਮੋ ਰਾਮ ਜਸੋ ਮਨ ਭਗਾਇਓ ਭਇਓ ਪ੍ਰਗਾ ਸਦਾ ਸੁਖ ਮਨ ਮੈਂ ਸਤਿਗੁਰੂ ਪੂਰਾ ਪਾਇ ਰਹਾਉ ਗੁਣ ਨਿਧਾਨ ਦੇ ਭੀਤਰ ਵਸਿਆ ਤਾ ਕਾ ਦੋ ਭਰਮ ਪੋ ਭਾਗਾ ਭਈ ਪ੍ਰਾਪਤ ਵਸਤੇ ਅਗੋਚਰੇ ਰਾਮ ਨਾਮ ਰੰਗ ਲਾਗਾ ਚਿੰਤ ਚਿੰਤਾ ਸੋਚ ਅਸੋਚ ਸੋ ਗਏ ਲੋਭ ਮੋਹ ਤਾਕ ਹੋਂ ਮੈ ਰੋਗ ਮਟੇ ਕਿਰਪਾ ਤੇ ਜਮਤੇ ਭੈ ਵਿਵਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ਕਹੁ ਨਾਨਕ ਜਿਨ ਤੁਮ ਤੇ ਜਮਤੇ ਕਾਢੇ ਤਿਸ ਗੁਰ ਕੇ ਗੁਰਬਾਣੀ ਤਨਾਸਰੀ ਮਹੱਲਾ ਪੰਜਵਾਂ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦੇ ਨਿਗੀ ਕਟਾਣੀ ਜੀ ਕੀ ਇੱਕੈ ਹੀ ਪੈਮਾਨੇ ਔਰ ਯਤਨ ਕਰੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾ ਅੰਮ੍ਰਿਤ ਨਾਮ ਨਿਰਮੂਲਕ ਹੀਰਾ ਗੁਰ ਦੀਨੋ ਮੰਤਾਨੇ ਡਿਗੜ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਵਤਾਨੇ ਓਏ ਜੋ ਬੀਚ ਹਮ ਤੁਮ ਕਛ ਹੋਤੈ ਤਿਨ ਕੀ ਬਾਤ ਬਿਲਾਨੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੇ ਪ੍ਰਗਟਿਓ ਜੋਤ ਸਹਿ ਸੁਖ ਸੋਭਾ ਬਾਜੇ ਅਣਹਤ ਬਾਨੀ ਕਹੁ ਨਾਨਕ ਨਿਹਚਲ ਘਰ ਬੰਦਿਓ ਗੁਰ ਕੀਓ ਬੰਦਾ ਨੀ ਤਨਾਸਰੀ ਮਹੱਲਾ ਪੰਜਵਾਂ ਵੱਡੇ ਵਡੇਰਾ ਜਣਿਆਰ ਭੂਮਣ ਤਾਂ ਕਿ ਤ੍ਰਿਸੰਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੇ ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਏ ਜੋ ਪਾਉ ਕਿੰਦ ਨਹੀਂ ਧਰਾਪੇ ਬਿਨ ਹਰ ਕਹਾਂ ਖਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟੇ ਨਾ ਭੁੱਖਾ ਉਦਮ ਕਰੇ ਸਵਾਣ ਕੀ ਨਿਆਈ ਚਾਰੇ ਕੁੰਟਾਂ ਘੋਖਾ ਕਾਮ ਅੰਤ ਕਾਮੀ ਬੋ ਨਾਰੀ ਉਹ ਪਰ ਗ੍ਰਹਿ ਜੋ ਨਾ ਚੂਕੇ ਦਿਨ ਪ੍ਰਤ ਕਰੇ ਕਰੇ ਪਛਤਾਪੇ ਸੋ ਗਏ ਲੋਭ ਮੈਂ ਸੂਕੇ ਹਰ ਹਰ ਨਾਮ ਅਪਾਰ ਅਮੋਲਾ ਮ੍ਰਿਤੇਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੇ ਨਾਨੇ ਗੁਰ ਤੇ ਜਾਨਾ ਧਨਾਸਰੀ ਮਹੱਲਾ ਪੰਜਵਾਂ ਲਵੇ ਨ ਲਗਣ ਲਾਗਣ ਕੋ ਹੈ ਕਛੂਏ ਜਾ ਕੋ ਫਿਰੇ ਧਾਵੇ ਜਾ ਕੋ ਗੁਰ ਦੀਨੋ ਏ ਅੰਮ੍ਰਿਤ ਤਿਸੀ ਕੋ ਬਣੇ ਆਵੇ ਜਾ ਕੋ ਆਇਓ ਏਕ ਰਸ ਖਾਣ ਪਾਣ ਆਨ ਨਹੀਂ ਖੁਦਿਆ ਤਾਂ ਕੇ ਚਿੱਤ ਨ ਬਸਾ ਰਹਾਉ ਮੋਲਿਓ ਮਨਦਨ ਹੋਇਓ ਹਰਿਆ ਏਕ ਬੁੰਦ ਜਿਨ ਪਾਈ ਬਰਨ ਸਾ ਕੋ ਸਾਕੀ ਕੀਮਤ ਕਹਿ ਨ ਜਾਈ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਿਆ ਤਾ ਕਰੀ ਮੇਰੇ ਠਾਕੁਰੇ ਤਿਨ ਗੁਰੇ ਕਮਾ ਨੂੰ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆਂ ਪੁਰਤ ਪਾਲਾ ਉਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ ਬਾਹਰ ਜਾਊਂ ਕਰ ਆਪਣੇ ਉੱਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਮਾਂ ਧਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਣ ਗੋਪਾਲ ਗੋਬਿੰਦ ਇਹਾਂ ਉਹਾਂ ਸਰਬ ਤੋਂ ਕੀ ਜਿਸ ਹਮਾਰੀ ਚਿੰਦ ਰਹਾ ਜਾ ਕੈ ਸਿਮਰਨ ਸਰਵ ਨਿਧਨ ਮਾਣ ਮਹਿਤ ਪਦ ਪੂਰੀ ਕਾਂ ਨਾਮ ਲੈਤ ਕੋਟ ਅਗਨਾਸੇ ਭਗਤ ਬੰਸ਼ ਸਭ ਤੂਰੇ ਸਰਵ ਮਨੋਰਥ ਜੇ ਕੋ ਚਾਹੈ ਸੇਵਾਇਕ ਨਿਧਾਨਾ ਪਾਰ ਬ੍ਰਹਮ ਪਰਮਪੁਰ ਸਵਾਮੀ ਸਿਮਰਤ ਪਾਰ ਪੁਰਾਣਾ ਸ਼ੀਤਲ ਸ਼ਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹੇ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਤਨਸਰੀ ਮਹੱਲਾ ਪੰਜਵਾਂ ਜੇ ਕਰਨੀ ਹੋਵੈ ਸ਼ਰਮਿੰਦਾ ਹਕਮਾਨੀ ਰੀਤ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਸੇ ਦ੍ਰਿੜੀ ਵਿਪਰੀਤ ਮਾਇਆ ਮੋਹ ਭੂਲੋ ਔਰੇ ਹੀਤ ਹਰ ਚੰਦੇ ਔਰੀ ਬਣ ਹਰ ਪਾਤਰੇ ਇਹ ਤੁਹਾਰੋ ਬੀਤ ਰਹਾ ਚੰਦਨ ਲੇਪ ਹੋਤੇ ਦੇਖੋ ਸੁਗਰਦੋ ਪਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰਚਾਵਤ ਵਿਕਟ ਗੌਰੀ ਪ੍ਰੀਤ ਉੱਤਮ ਸੰਤ ਭਲੈ ਸੰਜੋਗੀ ਸੁਜੁਗਮੈ ਪੁਵਤ ਪੁਨੀਤ ਜਾਤ ਅਕਾਰ ਤਿਨ ਪਦਾਰਥ ਕਾਚ ਬਹਾਦਰੇ ਜੀਤ ਜਨਮ ਜਨਮ ਕਹਿ ਕਿਲ ਵਿਖੇ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾ ਸੰਗਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਏ ਸਾ ਸਾ ਸਮਨ ਨਾਮ ਸੁਮਾਰੇ ਵਿਸਨਾਮ ਨਿਧ ਪਾਏ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਾਦੀ ਜੇ ਮੇਰੇ ਠਾਕੁਰ ਸਦਾ ਸਦਾ ਤੂੰ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਨ ਛੁਟੇ ਬਿਣ ਸਜਾਏ ਪਰਮਾਈ ਅਣਦਰੂਪ ਸੋ ਰਵਿਓ ਸਮਦ ਜਤ ਕਾ ਤੇ ਭੇਖੋ ਜਾਏ तुम दयाल कृपाल कृपा निध पतत पावन को साई कोट सुख आनंद राज सुख दास पाए मुक्त निम्फ बुलाई जाप ताप भगत सब पूरी जो प्रभु के मन पाई नाम जपत सुना सब पूजी है नानक त्रिपति अखाई तना श्री महला पंजवा जिन किने वसे अपने त्रै गुण पवन चतुर संसार जग इशनान ताप थन खंडे किने क्या जंत विचार प्रभु की उट गई तो छूटो सात प्रसाद हर हर हर काए बिखे ब्या तब हूटो रहाओ न सुनिए न मुक्ते बकिए न मोहे ओट डिठी ऐसी ठकोरी पाए भुलावे मन सब के लागे मीठी माए बाप पुत हित प्राता उनकर कर मिलो दुआ किसी ही बात काट किसी ही पै सगले लड़ मुआ हम बलहारी सतगुरु अपने जिन्हें चलते दिखाया गुजी भाए जले संसार भगत न व्यापे माया संत प्रसाद मां सुख पाया सगले बंधन काटे हर हर नाम नानक तन पाया अपने घर लै आया खाटे तनासरी महला पंजवा तुम दाते ठाकुर प्रतपालक नायक खसम हमारे निमुख निमुख तुम ही प्रतपालो हम बारक तुमरे तारे जिहवा एक कौन गुण कहिए बेशुमार बेअंत स्वामी तिरवंतन किन ही लही रहाओ कोट पराध हमारे खंडो अनक विधि समझावो हम अज्ञान अलभ मथोरे तुम अपन विरद रखाओ तुमरी शरण तुम्हारी आसा तुम ही सजन सुहेले राखो राखण हार दयाला नानक घर की बोले तना सही महला पंजवा पूजा वर्त तिलक चनाना पुन दान बहु दैन कहुना भीजे संजम स्वामी बोलो मीठे बैन प्रभ जी को नाम जपत मन चैन बहु प्रकार कुज सब ताको बिखम जाई लैन रहा जाप ताप प्रमण बसदा कर उद ताप लै गैन एह बिदने पतिया नु ठाकर जोग जोत कर जैन अमृत नाम निर्मोलक हर जस तिन पायो जिस कृपैन साध संग रंग प्रभ पेटे नानक सुख जन रैन इतना श्री महला पंजवा बंधन ते छुटकावे प्रभु मिलावे हर हर नाम सुनावे अस्त्र करे ने चले मनुआ बहुर नकतु तावे है कुवै सो हमरा मीत सगल समग्री जियो ही ओ देव अरपो अपनो चीत रहाओ पर धन पर धन पर ती निंदा इनसो प्रीतन लागे संत संग संत संत भाखे ने हर कीर्तन मन जागे गुण निधान दयाल प्रोख प्राभ सर्व सुख दयाल मांगे दान नाम तेरु नानक जो माता बाल गोपाल तना श्री महला पंजवा हर हर लीने संत उभार हर के दास की चितवे प्रयाय तिसही को फिर मार रहाओ जनका आप सहाई हुआ निंदक भागे हार परमत परमत वहां सुई मुए बहुल नगरे में बहुल ग्रह न मजार नानक शरण प्रय दुख भंजन दुख गुण गावे सदा पार निंदक कम काला हुआ दीन दुनिया के दरबार

ਪਾਈਏ ਸਰਵਣ ਧਨਾ ਕਰ ਕਿਰਪਾ ਜਿਸ ਦੇ ਵੀ ਸੁਆਮੀ ਵਿਰਲੇ ਕਾਹੂ ਜਨ ਤਨਾਸਰੀ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਛੋੜ ਜਾਏ ਸੇ ਕਰੇ ਪਰਾਲ ਕਾਮਨਾ ਆਵੈ ਸੇ ਜੰਜਾਲ ਸੰਗ ਨ ਚਾਲੈ ਤਿਨ ਸੋਹੀਤ ਜੋ ਬਹਿਰਾਈ ਸੋਈ ਮੀਤ ਐਸੇ ਭਰਮ ਭੁਲੇ ਸੰਸਾਰਾ ਜਨਮ ਪਦਾਰਥ ਕੋਈ ਗੁਵਾਰ ਰਹਾਓ ਸਾਚ ਧਰਮ ਨਹੀਂ ਪਾਵੈ ਡੀਠਾ ਝੂਠ ਤੋ ਸਿਉ ਰਚਿਓ ਮਿੱਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੇ ਨਾਹੀ ਮਰਨ ਵਿਚਾਰ ਵਸਤ ਪਰਾਈ ਕੋਠ ਰੋਵੈ ਕਰਮ ਤਨ ਸਗਲਾਈ ਖੋਵੈ ਹੁਕਮ ਨ ਬੂਝ

ਜੈ ਸਾਧ ਸੰਤਨ ਹੋਇ ਕਤਰ ਤੈ ਹਰ ਜਸ ਗਾਵੈ ਨਾਥ ਕਵੇ ਤੈ ਸਾਧ ਸਭਾ ਮਿਹਨਤ ਵਿਸਰਾਮ ਉਨ ਸੰਗ ਸੋ ਪਾਜ ਸਮਸਤ ਕਰਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਧੂਰ ਤਨਾਸਰੀ ਮਹੱਲਾ ਪੰਜਵਾ ਸੋਕਤ ਡਰੈ ਜੇ ਖਸਮ ਸਮਾਰੇ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਸ੍ਰੀ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੇ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾ ਸੰਗਤ ਹੋਤ ਪਰਗਾਸ ਜੀਣ ਕਾ ਦਾਤਾ ਪੂਰਨ ਸਭ ਠਾਏ ਕੋੜ ਕਲੇ ਸਮਿਟੈ ਹਰਨ ਆਏ ਜਨਮ ਮਰਨ ਸਗਲਾ ਦੁਖ ਨਾਸੇ ਗੁਰਮੁਖ ਜਾ ਕੇ ਮਨ ਤਨ ਵਾਸੇ ਜਿਸਨੂੰ ਆਪ ਲੈ ਲੜ ਲਾਏ ਦਰਗਹਿ ਮਿਲੇ ਤਿਸੇ ਹੀ ਜਾਏ ਸਹੀ ਭਗਤ ਜੇ ਸਾਚੇ ਫਾਨੇ ਜਿਮ ਜਮ ਕਾਲ ਤੇ ਪੇ ਨਿਕਾਣੇ ਸਾਚਾ ਸਾਹਿਬ ਸੱਚ ਅਰਦਾਸ ਕੀਮਤ ਕੌਣ ਕਹੇ ਵਿਚਾਰ ਘੜ ਘੜ ਅੰਤਰ ਸਗਲ ਦਬਧਾਰ ਨਾਨਕ ਜਾਂਚੇ ਸੰਤਰੇ ਨਾਰ ਤਨਾਸਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਣ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਣ ਕੋ ਪ੍ਰਭ ਆਪਣੇ ਕਾ ਤਾਨ ਜੋ ਤੂੰ ਕਰੈ ਕਰਾਵੈ ਸੁਆਮੀ ਸਾ ਮਸਲਤ ਪਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਣ ਸ਼ਰਣ ਨਾਨਕ ਦਾਸ ਹਰ ਹਰ ਸੰਤੀ ਇਹ ਵਿਧ ਜਾਤੀ ਤਨਾਸਰੀ ਮਹੱਲਾ ਪੰਜਵਾਂ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਗਰ ਮੈਂ ਜਲ ਨਦੀਨੇ ਕਿਨਨ ਉੱਤਰ ਪਾਖੇ ਜਿਨ ਕੇ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੋਭਾ ਅਨੰਦ ਸਦਾ ਉਲਾਸ ਰਹਾਉ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਣ ਬੂਝ ਆਪਣਾ ਕੀਓ ਪਰ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨਾਸਰੀ ਮਹੱਲਾ ਪੰਜਵਾਂ ਜਹ ਜਹ ਵੇਖੋ ਤੈ ਹਜੂਰ ਦੂਰ ਕਤ ਹੋਣਾ ਜਾਏ ਰਵ ਰਿਹਾ ਸਰਬਤਰ ਮੈਂ ਮਨ ਸਦਾ ਤੇ ਆਏ ਈਤ ਊਤ ਨੇ ਵਿਛੜੈ ਸੋ ਸੰਗੀ ਗਣੀਐ ਬਿਣਸ ਜਾਏ ਜੋ ਨਿਮ ਘੁਮੈ ਸੋ ਅਲਭ ਸੁਖ ਪਣੀ ਰਹਾਉ ਪਰਤ ਪਾਲੇ ਪਿਆਉ ਦੇ ਕਛ ਹੁਣ ਨਾ ਹੋਈ ਸਾ ਸਾ ਸੰਮਾਲਤਾ ਮੇਰਾ ਪ੍ਰਭ ਸੋਏ ਅਛਲੇ ਅਛੇ ਦੇ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਾਣੇ ਅਚਰਜ ਅਨੂਪ ਸਾਮਤ ਦੇਹ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਾਦਾ ਤਨਾਸਰੀ ਮਹੱਲਾ ਪੰਜਵਾਂ ਜਿਨ ਤੂੰ ਭੇਜੇ ਤਿਨੈ ਬੁਲਾਏ ਸੁਖ ਸਹਿ ਸਤੀ ਕਰ ਆਓ ਅਣਦ ਮੰਗਲ ਕੁਣ ਗਾਓ ਸਹਿਜ ਧੁਣ ਨਿਹਚਲ ਰਾਜ ਕਮਾਓ ਤੁਮ ਕਰ ਆਓ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਣ ਤਵਾਜੇ ਆਪਣੇ ਕਸਮ ਨਿਵਾਜੇ ਆਸਿਰ ਰਹੋ ਡੋਲੋ ਮਤ ਕਬੂ ਗੁਰ ਕੇ ਬਚਨ ਅਧਾਰ ਜੈ ਜੈਕਾਰ ਸਗਲ ਭੂ ਮੰਡਲ ਮਕੂਜਲ ਦਰਬਾਰ ਜਿਨ ਕੈ ਜੀਤ ਨਹੀਂ ਫੇਰੇ ਆਪੇ ਪਿਆ ਸਹਾਏ ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵਡਿਆਈ ਤਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰਤਾਰਨ

ਸੁਣਾ ਲਾਈ ਹੀਤ ਜਾ ਕੋ ਕੁਛ ਨਾਹੀ ਬੀਤ ਅੰਤ ਕੀ ਬਾਰ ਹੋ ਸੰਗਣਾ।

ਗਰਬੈ ਭੂਮੰਤ ਬਮਾਨੇ ਰਾਜਾ ਜਾਣੇ ਸਗਲ ਰਾਜ ਹਮਾਰਾ ਤਿਉ ਹਰ ਜਨ ਟੇਕ ਸੋ ਆਮੇ ਜੇ ਕੋ ਆਪਣੀ ਸੋ ਓਟ ਸਮਾਰੈ ਜੈਸਾ ਬਿਤ ਤੈਸਾ ਹੋਇ ਵਰਤੈ ਆਪਣਾ ਬਰਨੇ ਹਰ ਹਾਉ ਆਨ ਤਿਆਗ ਪੈ ਕੇ ਆਸਰ ਸ਼ਰਨ ਸ਼ਰਨ ਕਰ ਆਏ ਸੰਤਨ ਗ੍ਰੋਹ ਪੈ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾਸਰੀ ਮਹੱਲਾ ਪੰਜਵਾਂ ਜਾਕੂ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾਂ ਕੇ ਜਾ ਕਾ ਸਤਿਗੁਰੂ ਪੂਰਾ ਠਾਕੁਰ ਗਾਏ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮਿਰ ਹੀਰੈ ਸੰਗ ਪੁਨੀਤਾ ਦੇਹੇ ਜਨ ਕੀ ਧੂਰ ਦੇਹੋ ਕਿਰਪਾ ਨਿਧਿ

ਪਾਪ ਕਰੇ ਕਰਮ ਕਰ ਪਾਵੇ, ਭੇਖ ਕਰੇ ਨਿਰਵਾਣੇ, ਜਾਣਤ ਦੂਰਤ ਮੈਂ ਪ੍ਰਭ ਨੇਰ, ਊਤ ਤਾਂ ਕੇ ਊਤ ਤੇ ਊਤ ਭੇਖੇ ਆਵੈ ਲੋਭੀ ਫੇਰ ਹਾਓ। ਜਬ ਲਗ ਟੂਟੇ ਨਾਹੀ ਮਨ ਭਰਮਾ, ਤਬ ਲਗ ਮੁਕਤ ਨ ਕੋਈ, ਕਹੁ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ। ਤਨਾਸਰੀ ਮਹੱਲਾ ਪੰਜਵਾਂ। ਨਾਮ ਗੁਰ ਦਿਉ ਹੈ ਆਪਣੇ, ਜਾ ਕੇ ਮਸਤ ਕਰਮਾ, ਨਾਮ ਦ੍ਰਿੜਾ ਵੇ ਨਾਮ ਜਪਾਵੈ, ਤਾ ਕਾ ਜੁਗ ਮੈਂ ਧਰਮਾ, ਜਨ ਕੋ ਨਾਮ ਵਡਾਈ ਸੋਭ, ਨਾਮੋ ਗਤ ਨਾਮੋ ਮਤ ਪਤ ਜਨਕੀ, ਮਾਨੇ ਜੋ ਜੋ ਹੋ ਗਏ ਰਹਾਉ। ਨਾਮ ਤਨ ਜੇ ਜਨ ਕੇ ਪਾਲੇ, ਸੋਈ ਪੂਰਾ ਸ਼ਾਹ, ਨਾਮ ਵਿਹਾਰਾ ਨਾਨਕੇ ਆਧਾਰਾ, ਨਾਮ ਪ੍ਰਾਪਤ ਲਾਹ। ਤਨਾਸਰੀ ਮਹੱਲਾ ਪੰਜਵਾਂ। ਨੇਤਰ ਪੁਨੀਤ ਪਏ ਦਰਸ ਪੇਖੇ, ਮਾਥੇ ਪਰੋਂ ਰਵਾਲ, ਰਸ ਰਸ ਗੁਣ ਗਾਓ ਠਾਕੁਰ ਕੇ, ਮੁਰ ਹਿਰਦੇ ਬਸੋ ਗੋਪਾਲ। ਤੁਮ ਤੋ ਰਾਖਣ ਹਾਰ ਦਿਆਲ, ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ, ਉਹ ਪ੍ਰਭੂ ਕਿਰਪਾਲ ਰਹਾਓ। ਮਹਾਂ ਆਨੰਦ ਮੰਗਲ ਰੂਪ ਤੁਮਰੈ, ਬਚਨ ਅਨੂਪ ਰਸਾਲ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ, ਨਾਨਕ ਬੰਧਿਓ ਪਾਲ। ਤਨਾਸਰੀ ਮਹੱਲਾ ਪੰਜਵਾਂ। ਆਪਣੇ ਉਕਤ ਖਿਲਾਵੈ ਭੋਜਨ, ਆਪਣੇ ਉਕਤ ਖਿਲਾਵੈ ਸਰਬ ਸੂਖ ਭੋ ਰਸ ਦੇਵੇ, ਮਨ ਹੀ ਨਾਲ ਸਮਾਵੈ। ਹਮਰੇ ਪਿਤਾ ਗੋਪਾਲ ਦਿਆਲ, ਜੂੰ ਰਾਖੇ ਮਹਤਾਰੀ ਬਾਰਕੋ, ਤੈਸੇ ਹੀ ਪ੍ਰਭ ਪਾਲ ਰਹਾਓ। ਮੀਤ ਸਾਜਨ ਸਰਬ ਗੁਰਨਾਇਕ, ਸਦਾ ਸਲਾਮਤ ਦੇਵਾ, ਈਤ ਊਤ ਜਤ ਕਤ ਤਦ ਤੁਮਹੇ, ਮਿਲੈ ਨਾਨਕ ਸੰਤ ਸੇਵਾ। ਤਨਸਰੀ ਮਹੱਲਾ ਪੰਜਵਾਂ।

ਬਾਰੇਰਾ ਮਨ ਧਨ ਰਾਮ ਨਾਮ ਚਿਤਕਾਰੈ ਸੋ ਮਨ ਧਨ ਨਾਮ ਰਾਮ ਨਾਮ ਚਿਤਕਾਰ ਸੁਖ ਸਹਿਜ ਆਨੰਦ ਮੰਗਲ ਸਹਿਤ ਭਾਵਨਿ ਦੇ ਪਾਰ ਉਤਾਰੇ ਰਹਾਉ ਧਨ ਸੋ ਥਾਨ ਧਨ ਹੋਏ ਪਵਨਾ ਜਮੈ ਸੰਤ ਵਸਾਰੇ ਜਾ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਰੇ ਨਮਸਕਾਰ ਤਨਾ ਸ੍ਰੀ ਮਹਲਾ ਪੰਜਵਾ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤ ਬਿਨਸਨਕਤ ਹੋ ਜਾਤ ਸਤਿਗੁਰ ਪੂਰੇ ਕੀ ਨੀਂਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਪਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾਂ ਪਰ ਹਰ ਨਾਮ ਲੋਭ ਝੂਠ ਨਿੰਦਾ ਇਹ ਕਰਤ ਗੁਦਾਰੇ ਮਿਰਗ ਤਿਸਨਾ ਆਸ ਮਿਥਿਆ ਮਿੱਠੀ ਏ ਟੇਕ ਮਣੇ ਸਾਧਾਰੇ ਸਾਕਤ ਕੀਆਂ ਵਰਦਾ ਜਾਏ ਬਿਰਥਾਰੇ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਓ ਕਰ ਕਿਰਪਾ ਭਾਰ ਸੁਆਮੀ ਇਹ ਬੰਧਨ ਛੁਟਕਾਰੇ ਬੁੱਢਤ ਅੰਦ ਨਾਨਕ ਪ੍ਰਭ ਕਾਢਤ ਸਾਜਣਾ ਸੰਗਾਰੀ ਤਨਾ ਸ੍ਰੀ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੇ ਰੂਪ ਰੰਗ ਸੁਖ ਤਨਕ ਜੀ ਕਾ ਪਾਰ ਬ੍ਰਹਮ ਮੋਰੇ ਜਾਤੇ ਰਸਨਾ ਰਾਮ ਰਸਾਇਣ ਮਾਤੇ ਰੰਗ ਰੰਗੀ ਰਾਮ ਆਪਣੇ ਗੈ ਚਰਨ ਕੌਣ ਨਿਜ ਥਾਤੀ ਰਹਾਉ ਜਿਸ ਕਾ ਸਾਥ ਨਹੀਂ ਰੱਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲ ਆਪੇ ਸੁਖਦਾਤੇ ਨਾਨਕ ਹਰ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ

ਕਸਮਾਨ ਕਰ ਆਪ ਨਾਨਕ ਅਣਦ ਕਰੇ ਦੁੱਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕਿਨੂੰ ਬਲੇ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਟਾਖੇ ਅਵਲੋਕਣ ਕਿਨੋ ਦਾਸ ਕਾ ਦੁੱਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਾ ਮਿਟੇ ਦਿਆਲ

ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾ ਸੱਚ ਹੋਵੈ। ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉਂ ਲਾਗ ਰਹੂ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਰਹਾਉ। ਮਨ ਵਿਲਾਸ ਭਾਏ ਸਾਹਿਬ ਕੇ ਅਚਰਜ ਦੇਖ ਵਡਾਏ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਤਨਾਸਰੀ ਮਹੱਲਾ ਪੰਜਵਾਂ। ਜਿਸ ਕੋ ਵਿਸਰੇ ਪ੍ਰਾਣ ਪਤ ਦਾਤਾ ਸੋਏ ਗੁਣੇ ਅਭਾਗਾ ਚਰਨ ਕਮਲ ਜਾ ਕਮਲ ਰਾਗਿਓ ਅਮੇ ਸਰੋਵਰ ਪਾਗਾ ਤੀਰਾ ਜਨ ਰਾਮ ਨਾਮ ਰੰਗ ਜਾਗਾ ਆੜਸ ਛੀਜ ਗਿਆ ਸਭ ਤੰਤੇ ਪ੍ਰੀਤਮ ਸੁਮਣ ਲੱਗ ਰਹਾਉ। ਜਹ ਜੈ ਭੇਖੋ ਤੈ ਨਾਰਾਇਣ ਸਗਲ ਕਢਾਵੈ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ। ਤਨਾਸਰੀ ਮਹੱਲਾ ਪੰਜਵਾਂ। ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਾਂ ਵਿਖਿਆ ਮੈਂ ਲੱਜਾ ਰਾਖੀ ਰਾਮ ਰਹਾਉ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਨਿਕਟ ਨਾਵੈ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰਿ ਜਨ ਕੀ ਥਾਤੇ ਕੂਟ ਸੁਖ ਬਿਸਰਾਮ ਗਮ ਗੋਬਿੰਦ ਦਮੋਦਰ ਸਿਮਰੋ

ਕੈ ਬੰਦ ਅਣਕ ਦੁੱਖ ਤਨ ਦੁਛਾਦ ਪੂਰੇ ਪ੍ਰਭਿਆਨ ਰੱਖਣ ਹਰਾ ਨਾਮ ਸਮਾਰੋ ਸਰਨ ਸੂਰੇ ਪਤ ਦੁਹਾਰਣ ਜੀ ਜੰਤ ਸਬਦਾ ਜੀ ਜੰਤ ਤਾਰਨ ਵੇਦ ਵਿਚਾਰ ਨਹੀਂ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰਹਮ ਤਨਾਗਰਾ ਭਗਤ ਵਸਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਨਿਜੇ ਹੈ ਮਿਠੇ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲ ਮੂਆ

ਸਾਸਪਿਆ ਸਰਨ ਹਰਿ ਕੀਰਤਨ ਇਹ ਪਦਾਰਥ ਭਾਗਵੰਤ ਲਹਿ ਸ਼ਰਨ ਸਮਰਾਥ ਗੁੱਥ ਗੁਚਰਾ ਪਤਿਤ ਸਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾਂ ਘਰ ਬਾਰ ਮਾਇਕ ਓਮਕਾਰ ਸਤਿਗੁਰੂ ਪ੍ਰਸਾਦ ਬੰਧਨ ਹਰ ਬੰਧਨ ਗੁਣ ਗਾਓ ਗੋਪਾਲ ਰਾਏ ਰਹਾਓ ਵੱਡੇ ਭਾਗ ਬੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ

ਨਿਰਭਉ ਨਾਮ ਜਪੋ ਹਰ ਰੰਗੇ ਭਰ ਤਨ ਦੁਖ ਕਿਚ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾਗਣ ਪ੍ਰਵਿਆ ਭੁਜਾਏ ਨਾਨਕ ਉਦਰੇ ਪ੍ਰਭ ਸ਼ਰਣਾਏ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਾਈ ਸੱਜ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਣਕ ਪ੍ਰਕਾਰੀ ਵਸਤਰ ਉਢਾਏ ਅਣਦਿਨੇ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਹਸਵਾ ਸਵਾਰੀ ਹਰ ਕਾ ਮਾਰਗ ਹਿਰਦੇ ਨਿਹਾਰੇ ਮਨ ਤਨ ਅੰਤਰ ਚਰਨ ਤੇ ਆਏ ਆ ਹਰ ਸੁਖ ਨਿਦਾਨ ਨਾਨਕ ਦਾਸ ਪਾਏ ਆ ਤਨਾਸਰੀ ਮਹੱਲਾ ਪੰਜਵਾਂ ਹਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰ ਰਹਾ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਤੇ ਆਇਆ ਬੰਧਨ ਖਟਨਹਾਰ ਸੁਆਮੇ ਜੈ ਨਾਨਕ ਸਿਮਰੇ ਅੰਤਰ ਜਾਮੇ।

ਹਉਮੈ ਬੰਦ ਹਰ ਦੇਵਨ ਹਾਰ ਚਰਨ ਕਮਲ ਸੋ ਲਾਗੂ ਨੇ ਨਾਨਕੀ ਬੇਨੰਤੀ ਏ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਧਨਾ ਸ੍ਰੀ ਮਹਲਾ ਨਾਵਾਂ ਕਾਹੇ ਰਿਵਣ ਖੋਜਣ ਜਾਏ ਸਰਵਣ ਵਾਸੇ ਸਦਾ ਲੇਪਾ ਤੋਹੇ ਸੰਗ ਸਮਾਏ ਰਹਾਉ ਪਹੁ ਮਦ ਜਿਉਂ ਬਾਸ ਬਸਤੈ ਮੁਕਰਮਾ ਜੈਸੇ ਛਾਈ ਤੈਸੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਤਨਾ ਸ੍ਰੀ ਮਹਲਾ ਨਾਵਾਂ ਸਾਧੂ ਇਹ ਜਗ ਭਰਮ ਪੁਲਾਣਾ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹੱਥ ਬਿਕਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਣਤਾ ਤਾਂ ਕੇਸਾਂ ਰਸ ਲਪਟਾਨਾ ਜੋ ਬਣ ਧਨ ਪ੍ਰਭਤਾ ਕੇ ਮਦ ਮੈਂ ਅਹਿਨਸ ਰਹੇ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸਿਉ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨ ਤਨਾ ਸ੍ਰੀ ਮਹਲਾ ਨਾਮਾ ਤਿਹ ਜੋਗੀ ਕੋ ਜੁਗਤ ਨ ਜਾਨੋ ਲੋ ਮੋ ਮਾਇਆ ਮਮਤਾ ਹੋਣਾ ਜਿਹ ਕਟ ਮਹਿ ਪਛਾਨ ਰਹਾਉ ਪਰ ਨਿੰਦਾ ਉਸ ਸਤਨੈ ਜਾ ਕੇ ਕੰਚਨ ਲੋ ਸਮਾਨੋ ਹਰਖ ਸੋਗਤ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦੈ ਦਿਸ ਕੋ ਧਾਵਤ ਚਲ ਜਾਏ ਠਹਿਰਾਨੋ ਕਹੁ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਤਨਾ ਸ੍ਰੀ ਮਹਲਾ ਨਾਵਾਂ ਅਬ ਮੈਂ ਕੌਣ ਉਪਾਵ ਕਰੂੰ

ਕੋਏ ਗੁਰਮੁਖ ਭਗਤ ਸਹਿਜ ਕਰ ਪਾਈ ਸਹਿਜ ਕਰ ਪਾਈਏ ਬਿਨ ਗੁਰ ਬੇਟੇ ਮਰਿਆਈਏ ਜਾਈਏ ਰਹਾਉ ਸੋ ਗੁਰ ਕਰੋ ਜੇ ਸਾਂਚ ਦ੍ਰਿੜਾਵੇ ਅਕਥ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਕ ਵਰਣੀ ਕਾਰਾ ਸਾਂਚੋ ਠਾਕੁਰ ਸਾਚ ਪਿਆਰਾ।

ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨ ਭਤੀਜੇ ਕੋ ਨਾ ਬੋ ਵੇਖੇ ਘੜ ਪਾਂਡੇ ਜਿਨ ਯਾਦ ਅੰਮ੍ਰਿਤ ਪਾਏ ਆ ਪ੍ਰੇਮ ਭਗਤ ਬ੍ਰਹਮਣ ਨ ਪਤਿਆਏ ਪ੍ਰੇਮ ਭਗਤ ਬ੍ਰਹਮਣ ਪਤਿਆਏ ਆ ਪੜ ਪੜ ਭੁੱਲੇ ਚੋਟਾਂ ਖਾਏ ਬਹੁ ਸਿਆਣ ਪਿਆ ਵੈ ਜਾਏ ਨਾਮ ਜਪੇ ਭਉ ਭੰਜਨ ਖਾਏ ਗੁਰਮੁਖ ਸੇਵਕ ਰਹੇ ਗਾਏ ਪੂਜ ਸਿਲਾ ਤੀਰਥ ਬਣਵਾਸਾ ਭਰਮਤ ਡੋਲਤ ਪੈ ਉਦਾਸਾ ਮਨ ਮੈਲੇ ਸੂਚਾ ਹੋਏ ਜਾ ਹੋਏ ਸੂਚਾ ਕਿਉਂ ਹੋਏ ਸਾਚ ਮਿਲੇ ਪਾਵੇ ਪਤ ਸੋਏ ਆਚਾਰ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੇ ਪ੍ਰਭ ਤੁਧ ਸਾ ਲਾਹੇ ਤੁਧ ਬਿਨ ਦੂਜਾ ਮੈਂ ਕੋ ਨਾਹੀ ਜੋ ਤੁਧ ਭਾਵੈ ਤਿਉ ਰਾਖ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ ਤਨਾਸਰੀ ਮਹੱਲਾ ਪੰਜਵਾ ਘਰ ਛੇਵਾਂ ਅਸ਼ਟਪਦੀ ਓਂਕਾਰ ਸਤਿਗੁਰੂ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ਰਜਾਇਓ ਮਾਨ ਸਜਣ ਸੰਜੋਗ ਪਾਇਆ ਤਾਂ ਕਿ ਹੈ ਓਟ ਸਾਧ ਰਾਖੋ ਦੇ ਕਰ ਹੱਥ ਕਰ ਕਿਰਪਾ ਮਿਲ ਹੋ ਹਾਰ ਰਾਇਆ ਅਣਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਣਕ ਉਪਾਵ ਕਰੋ ਮਾਇਆ ਕੋ ਅੰਬ ਚਿਤ ਧਰੋ ਮੇਰੀ

ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੈ, ਸਗਲ ਚਿੰਤ ਠਾਕੁਰ ਸਿਉਂ ਮੇਰਾ ਰੰਗ ਲਾਵੈ। ਪੜੇ ਰੇ ਸਗਲ ਵੇਦ ਨਹਿ ਚੁਕੇ, ਮਨ ਭੇਦ ਇੱਕ ਖਿੰਨ ਨਾ ਤੀਰੇ, ਮੇਰੇ ਘਰ ਕੇ ਪੰਚਾ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ। ਜੇ ਤੇਰੇ ਤੀਰਥ ਨਹਾਏ ਆ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ, ਗਿਆਨ ਅੰਜਣ ਮੇਰਾ ਮਨ ਇਸ ਨਾਨੈ। ਸਗਲ ਆਸ਼ਰਮ ਕਿਨੇ ਮਨਵਾਨੈ, ਪਤੀਨੇ ਬਵੇਕਹੀਣ ਦੇਹੀ ਧੋਏ। ਕੋਈ ਪਾਈਏ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੇ ਕਹੀ ਨਾ ਲੇਖੈ, ਜਿਸ ਭੇਟੀਐ ਸਫਲ ਮੂਰਤ ਕਰੈ, ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰ ਹੋ ਪੇਖੈ। ਮਨ ਹੱਠ ਜੋ ਕਮਾਵੈ ਤਿਲ ਨਾ ਲੇਖੈ ਪਾਵੇ, ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ। ਕੋਈ ਐਸੋ ਰੇ ਸੁਖੇ ਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ। ਸੋ ਪ੍ਰਸੰਨ ਗੋਪਾਲ ਰਾਏ ਕਾਟੈ ਰੇ ਬੰਧਨ, ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾ ਰਹੇ ਮਿਲੇ ਸਾਦਾ, ਰਹਾਉ ਦੂਜਾ ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ ਮੈ ਲਾਗੇ ਸਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਜ ਤੀਰਥ ਮਜਨਾ। ਸਾਚ ਨ ਲਾਗੈ ਮੈਲ ਕਿਆ ਮਲ ਧੋਈਐ, ਗੁਣੇ ਹਰ ਪਰੋਏ ਕਿਸ ਕਹੁ ਰੋਈਐ, ਵਿਚਾਰ ਮਾਰੈ ਤਰੈ ਤਾਰੇ ਉਲਟ ਜੋ ਨਾ ਆਵੈ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੈ, ਆਨੰਦ ਅਣਦਿਨ ਹਰਕ ਸਾਚਾ ਦੂਖ ਕਿਲ ਵਿਖ ਪਰ ਹਰੈ। ਸਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸਚ ਮੰਨੇ, ਸੰਗਤ ਮੀਤ ਮਿਲਾ ਪੂਰਾ ਨਾਵਣੋ, ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ। ਸਾ ਲਾਹੇ ਸਾਚੇ ਮਨ ਸਤ ਗੁਰ ਪੁੰਨ ਦਾਨ ਦਇਆ ਮਤੇ, ਫਿਰ ਸੰਗ ਭਾਵੇ ਸਹਿਜ ਨਾਵੈ, ਬੇਨੀ ਤਾਂ ਸੰਗਮ ਸਤ ਸਤੇ। ਰਾਧ ਇਕੰਕਾਰ ਸਾਚਾ ਨਿਤ ਦੇ ਚੜੇ ਸਵਾਇਆ, ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ, ਕਹਿਣ ਕਹੇ ਸਭ ਕੋਏ ਕੇਵੜ ਆਖੀਐ, ਹਾਂ ਮੂਰਖ ਨੀਚੇ ਅਜਾਣ ਸਮਝਾ ਸਾਖੀਐ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ, ਕੂਚ ਕਰੇ ਆਵੈ ਬਿਖਲਾ ਦੇ, ਸ਼ਬਦ ਸੱਚੇ ਗੁਰ ਮੇਰਾ। ਆਖਣ ਤੋਟਨਾ ਭਗਤ ਭੰਡਾਰੀ, ਭਰਪੂਰ ਆਸੋਈ, ਨਾਨਕ ਸੱਚ ਕਹਿ ਬੇਨੰਤੀ, ਮਨ ਮਾਂਜੈ ਸੱਚ ਸੋਈ, ਧਨਾਸਰੀ ਮਹੱਲਾ ਪਹਿਲਾ। ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ, ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੈ ਕੋਈ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ, ਨਾਨਕ ਸਾਹਿਬ ਗਮ ਅਗੋਚਰ ਜੀਵਾਂ ਸੱਚੀ ਨਾਈ, ਤੁਮ ਸਾਰੇ ਅਵਰ ਨਾ ਕੋਏ ਆਇਆ, ਜੈਸੀ ਜੀਓ ਹੁਕਮੀ ਹੋਏ ਨਵੇੜ, ਭਰਮ ਚੁਕਾਈ ਸੀ ਜੀਓ। ਗੁਰ ਭਰਮ ਚੁਕਾਇਆ ਕਥ ਕਹਾਏ, ਸੱਚ ਮੈਂ ਸਾਚ ਸਮਾਣਾ, ਆਪ ਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ।
ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਿਖਾਈ, ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ, ਤੂੰ ਸਾਚਾ ਸਿਰ ਜਨਹਾਰਾ ਲਖ ਸਿਰੰਦਿਆ ਜੀਓ, ਏਕ ਸਾਹਿਬ ਦੋਹਰਾ ਵਾਧ ਵਧੰਦਿਆ ਜੀਓ।

ਬੇਲੀ ਬਿਖਲਾ ਦੇ ਸਿਰ ਭਾਰਾ, ਹੁਕਮੀ ਆਇਆ ਹੁਕਮ ਨਾ ਬੁਝੈ, ਹੁਕਮ ਸਵਾਰ ਨਹਾਰਾ। ਨਾਨਕ ਸਾਹਿਬ ਸ਼ਬਦ ਸਿਆਪੇ, ਸਾਚਾ ਸਿਰਜਣਹਾਰਾ। ਭਗਤ ਸੋਹੇ ਦਰਬਾਰ, ਸ਼ਬਦ ਸੁਹਾਇਆ ਜੀਓ। ਬੋਲੇ ਅੰਮ੍ਰਿਤ ਬਾਣ, ਰਤਨ ਰਸਾਇਆ ਜੀਓ। ਰਸਨ ਰਸਾਏ ਨਾਮ ਤਸਾਏ, ਗੁਰ ਕੈ ਸ਼ਬਦ ਵਿਕਾਣੇ। ਪਾਰਸ ਪਰਸੈ ਪਾਰਸ ਹੋਏ, ਜਾਂ ਤੇਰੇ ਮਨ ਭਾਣੇ। ਅਮਰਾ ਪਦ ਪਾਇਆ ਆਪ ਗਵਾਇਆ, ਬਿਰਲਾ ਗਿਆਨ ਵਿਚਾਰੀ। ਨਾਨਕ ਭਗਤ ਸੋਹਣ ਦਰ ਸੱਚੈ, ਸੱਚੇ ਕੇ ਵਾਪਾਰੀ। ਭੂਖ ਪਿਆਸੋ ਆਤ ਕਿਉਂ ਦਰ ਜਾਏ ਸਾ ਜੀਓ, ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ। ਸੱਚ ਨਾਮ

ਖਾਣਾ ਕਰਨੀ ਕਾਰ ਤੁਰੋ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮਾ ਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਧਨਾਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗ ਮੁਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ

ਤੁਲਸੀ ਧਨ ਜੋਬਣ ਆਖ ਕੀ ਛਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾ ਬਿਨਾ ਦੁਹਾਗਣ ਛੂਟੀ ਝੂਠ ਵਿਛੁੰਨਿਆ ਬੁੱਢੀ ਘਰ ਘਾਲਿਓ ਗੁਰ ਕਹਿ ਭਾਏ ਚਲੋ ਸਾਚਾ ਨਾਮ ਧਿਆਏ ਪਾਵੇ ਸੁਖ ਮਹਿਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਪਈ ਅੜੈ ਦਿਨ ਚਾਰੇ ਨਿਜ ਕਰ ਜਾਏ ਬਹਿ ਸੱਚ ਪਾਹੇ ਅਣ ਦੇਣ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨ ਹੋਵੀ ਸੁਣੋ ਲੋਕ ਸੁਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚ ਨਾਏ ਫਿਰ ਧਨ ਭਾਵੈ ਤਾਂ ਫਿਰ ਭਾਵੈ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕਹਿ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਵਨੇ ਭਗਤ ਕਰੀ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੀ ਪ੍ਰਭ ਸਾਚੇ ਛੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਪਿਰ ਸਿਉਂ ਪ੍ਰੀਤ ਪਿਆਰੀ

सहज समाए। तन सुहागण नार जिन पिर जानिया जियो, ना बिना कुड़ियार कूड़क माणिया जियो। हर भगत सुहावी साचे भावी, पाए भगत प्रभ राती। पिहर रली आला जो बनबाला, तिसरावे रंग राती। गुर शब्द विगासी सहो रावासी, फल पाया गुणकारी। नानक साच मिले वडियाई, पिर घर सो है नारी। तनासरी संत महला चौथा, घर पहला एको अंकार। सतगुर प्रसाद हर जियो, कृपा करे ता नाम त्याई है जियो। सतगुर मिले सुभाए, सहज गुण गाइय जियो। गुण गाए विकसै सदायन दिना, जाय आप सचे पावे। अंकार हमें तजे माया, सहज नाम समावे। आप करता करे सोई, आप दे ता पाइय। हर जियो कृपा करे ता नाम त्याई है जियो। अंतर सचा नेह पूरे सतगुर जियो। हाँ तिसे भी दिन रात मैं कदे ना विसरै जियो। कदे ना विसारी अंदिन संभारी, जा नाम लई ता जीवा। श्रवणी सुनी ता ए मन तृप्तै, गुरमुख अमृत पीवा। नदर करे ता सतगुर मेले, अंदिन विवेक बुद्ध बिचरै। अंतर सचा नेह पूरे सतगुरै, सत संगत मिले वडभाग। ता हर रस आवे जियो, अणदिन रह लिव लाए ता सहज समावे जियो। सहज समावे ता हर मन भावै, सदा तीत बैरागी। हलत पलत सोभा जग अंतर, राम नाम लिव लागे। हरक सोग दुहां ते मुक्ता, जो प्रभ करे सो भावै। सत संगत मिले वडभाग ता हर रस आवै जियो। दूजे पाए दुख होए मन मुख, जम जोहे आ जियो। हाय हाय करे दिन रात माया, दुख मोहया जियो। माया दुख मोहया हो मैं रोहया, मेरी मेरी करत विहावाए। जो प्रभ देत चेते नाही, अंत गया पछतावे। बिन आवे को साथ न चालै, पुत्र कलतर माया तोहया। दूजे पाए दुख होए मन मुख, जम जोहया जियो। कर कृपा लिहो मिलाए, महल हर पाया जियो। सदा रहे कर जोड़, प्रभ मन पाया जियो। प्रभ मन पावै ता हुक्म समावै, हुक्म मन सुख पाया। अनदिन जपत रहे दिन राती, सहजे नाम त्याया। नामो नाम मिली वडियाई, नानक नाम मन पावै। कर कृपा लिव मिलाए, महल हार पावै जियो। तनासरी महला पंजवा संत, एको अंकार सतगुर प्रसाद। सतगुर दीन दयाल, जिस संग हर गावियै जियो। अमृत हर का नाम, सा संग रावियै जियो। पद संग साधु एक अराधु, जन्म मरण दुख न सए। तुर कर्म लिखिया साथ सिखिया, कट्टी जम की फसाए। पै भरम नाठे छूटी गाठे, जम पंथ मूल न आवियै। बिनवंत नानक धार कृपा, सदा हर गुण गावियै। निधरिया तर एक नाम निरंजनो जियो। तू दाता दाता सर्व दुख भंजनो जियो। दुख हरत करता सुखे स्वामी, शरण साधु आया। संसार सागर महा बिखड़ा, पले एक महे तराया। पूर रहे आ सर्ब थाई, गुर ज्ञान नेत्री अंजनो। बिनवंत नानक सदा सिमरी, सर्ब दुख पै भंजनो। आप लिए लड़ लाए कृपा तारिया जियो। मोहि निर्गुण नीचिया नाथ, प्रभ अगम अपारिया जियो। दयाल सदा कृपाल स्वामी, नीच थापन हारिया। जी जन सब वस्ते रह, सगल तेरी सारिया। आप करता आप भुगता, आप सगल विचारिया। बिनवंत नानक गुण गाए जीवा, हर जप जपो बनवारिया। तेरा दर्श अपार नाम अमूले जियो। नित जपहे तेरे दास, पुरख अतुले जियो। संत रसन उठा आप तुठा,
ਹਰ ਰਸੇ ਸੇਈ ਮਾਤਿਆ, ਗੁਰ ਚਰਨ ਲਾਗੇ ਮਾਂ ਪਾਗੇ, ਸਦਾ ਅਨ ਦਿਨ ਜਾਗਿਆ। ਸਦ ਸਦਾ ਸਿਮਰਤ ਬਹਿ ਸੁਆਮੀ, ਸਾ ਸਾ ਸੁਗੁਣ ਬੋਲੇ, ਬਿਣਵੰਤ ਨਾਨਕ ਧੂਰ ਸਾਧੂ, ਨਾਮ ਪ੍ਰਭੂ ਅਮੋਲੇ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ, ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਓ, ਹਨੂਮਾਨ ਸਰਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ, ਕਹਿ ਕਬੀਰ ਸੋ ਭਰਮੈ ਨਾਹੀ, ਪੱਗ ਲਗ ਰਾਮ ਰਹਿ ਸਰ ਨਾਹੀ, ਦਿਨ ਤੇ ਪਹਿਰ ਪਹਿਰ ਤੇ ਕਰੀਆ, ਆਵ ਕਟੈ ਤਨ ਛਿਜੈ, ਕਾਲ ਹੇਰੀ ਫਿਰੇ ਮਲਕ ਜੀਓ, ਕਹੋ ਕਵਣ ਵਿਦ ਕੀਜੈ। ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਉ ਹੈ ਕਾਕਾ ਰਹਾਉ। ਜਬ ਲਗ ਜੋਤ ਕਾਇਆ ਮਹਿ ਵਰਤੈ, ਆਪਾ ਪਸੂਣਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂਣਾ ਸੂਝੈ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸਰਨਾ, ਜੋ ਜਨ ਭਾਉ ਭਗਤ ਕਿਸ ਜਾਣੈ, ਤਾਕੋ ਅਚਰਜ ਕਾਹੋ, ਜਿਉਂ ਜਲ ਜਲ ਮੈਂ ਪੈ ਸੁਨ ਨਿਕਸੇ, ਤਿਉਂ ਡੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੂਰਾ, ਜੋ ਤਨ ਕਾ ਸੀਤ ਜੇ ਕਬੀਰਾ, ਰਮਈਆ ਕਹਾਂ ਨਿਹੁਰਾ ਰਹਾਓ। ਕਹਿਤ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲ ਹੋ ਕੋਈ, ਕਿਆ ਕਾਸੀ ਕਿਆ ਉਕਰ ਮਗਹਰ, ਰਾਮ ਹਿਰਦੈ ਜੋ ਹੋਈ। ਇੰਦਰ ਲੋਕ ਸਿਵ ਲੋਕੇ ਜੈਬੋ, ਉਛੇ ਤਪ ਕਰ ਬਹੁਰ ਐਬੋ, ਕਿਆ ਮਾਂਗੋ ਕਿ ਸਿਰ ਨਾਹੀ, ਰਾਮ ਨਾਮ ਰੱਖ ਮਨ ਮਾਹੀ ਰਹਾਉ। ਸੋਭਾ ਰਾਜ ਬਿਭੈ ਵਡਿਆਈ, ਅੰਤ ਨਾ ਕਾਹੂ ਸੰਗ ਸਹਾਈ, ਪੁੱਤਰ ਕਲੱਤਰ ਲਛਮੀ ਮਾਇਆ, ਇਨ ਤੇ ਕਹੋ ਕਵਣੈ ਸੁਖ ਪਾਇਆ। ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਧਨ ਰਾਮ ਕੋ ਨਾਮਾ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਈ ਰਹਾਉ। ਬਣਤਾ ਸੁਤ ਦੇਹ ਗ੍ਰਹਿ ਸੰਪਦ ਸੁਖਦਾਈ, ਇਨ ਮੈਂ ਕਛ ਨਾਹੀਂ ਤੇਰੋ ਕਾਲ ਅਵਧ ਆਈ। ਅਜਾਮਲ ਗਜ ਗਣਕਾ ਪਟਤ ਕਰਮ ਕੀਨੇ, ਤੇਯੋ ਉਤਰ ਪਾਰ ਪਰੇ ਰਾਮ ਨਾਮ ਲੀਨੇ। ਸੂਕਰ ਕੂਕਰ ਜੋਣ ਭ੍ਰਮੇ, ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ, ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇਹੀ। ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ। ਧਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰੈਣ ਧਰ ਮੂਡ ਬੁਲਾਏ। ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ ਰਹਾਓ। ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ, ਬਾਰਹਾ ਜੋ ਜਨ ਛਤਰ ਚਲੇ ਥਾ, ਦੇਹੀ ਗਿਰ ਜਨ ਖਾਈ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਦੇ ਹਾਥੀ, ਕਿਨ ਮੈਂ ਪਈ ਬੁਰਾਈ। ਦੁਰਬਾਸਾ ਸਿਉਂ ਕਰਤ ਠਗੌਰੀ, ਜਾਦਵੇ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉਪ

ਸੋਣ ਪੁਰਸਾਦ ਮਰਾਸਗਾ ਅਸੁਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ ਨਾਚੰਤੀ ਗੋਪੀ ਜੰਨਾ ਨਈਐ ਤੇ ਬੈਰੇ ਕੰਨਾ ਤੁਰਕ ਨਾਚਾ ਭਰਾਮੀਆਂ ਚਾ ਕੇਸਵਾ ਬਚਾਉਨੀ ਅਈਏ ਮਈਏ ਏਕ ਆਣ ਜੀਓ ਪਿੰਦੀ ਉਪਕਲੇ ਸੰਸ

ਹਰ ਕੇ ਨਾ ਬਿਨ ਝੂਠੇ ਸਗਲ ਪਾਸਾਰੇ ਨਹਾਉ। ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਿਟਕਾਰੇ, ਨਾਮ ਤੇਰਾ ਬੁਲਾ, ਨਾਮ ਤੇਰੋ ਚੰਦਨੋ, ਕਛ ਜਪੇ ਨਾਮ ਲੈ ਤੁਝੇ ਕਉ ਚਾਰੇ।

ਚਾਵਰ ਡੁਲਾਰੇ ਦਸ ਅਠਾ ਅੱਠ ਸੱਠੇ ਚਾਰੇ ਖਾਣੀ ਇਹ ਹੈ ਵਰਤਣ ਹੈ ਸਗਲ ਸੰਸਾਰੇ ਕਹਿ ਰਵਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀਰਤਨ ਲੋਚਣ ਏਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਦਸਕਾਏ ਭੁੱਲੀ ਗਵਾਰੀ ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ ਰਹਾਓ ਸੰਕਰਾ।

ਜਪੀਅਲੇ ਰਾਮ ਚੇ ਨਾਮੰ ਬਦਤ ਤਰਲੋਚਨ ਰਾਮ ਜੀ ਸ਼੍ਰੀ ਸੈਨ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ ਉੱਤਮ ਦੀਅਰਾ ਨਿਰਮਲ ਬਾਤੀ ਤੁਸੀਂ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪਰਮਾਨੰਦ ਬਖਾਨੈ ਮਦਨ ਮੂਰਤ ਪੈਧਾਰ ਗੋਬਿੰਦੇ ਸੈਣ ਪਣੈ ਭਜ ਪਰਮਾਨੰਦੇ ਪੀਪਾ ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨੈਵੇਦਾ ਕਾਯੋ ਪੂਜੋ ਪਾਤੀ ਕਾਇਆ ਬਹੁ ਖੰਡ ਖੋਰ ਤੇ ਨਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਓ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰੁ ਹੋਏ ਲਖਾਵੈ ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾਓ ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆ ਸਾਧਨ ਨਿਕਾ ਅਨਾਜ ਮੰਗੋ ਸਤ ਸਿਕਾ ਗਉ ਪੈਸ ਮੰਗੋ ਲਾਵੇਰੀ ਇੱਕ ਤਾਜਣ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਤੰਨਾ ਲੀਵੈ ਮੰਗੀ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਤਰਿਓ ਮੇਰੇ ਮਾਥਾ ਜਨਮ ਜਨਮ ਕਹਿ ਕਲਿਵਿਖ ਦੁੱਖ ਉਤਰੈ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੁਰੇ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਤਾ ਰਹਾਉ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਪਾਥਾ ਤਿਨ ਸਾਧੂ ਚਰਨਾ ਸੇਵੇ ਕਬਹੂ ਤਿਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਤਾਰ ਜਗਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਲੇ ਮਿਲਨ ਥਾ ਜੈ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਮੁਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਮਿਕਾਨੋ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾਖਾ ਰਹਾਉ ਮਨਮੋ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਨਾਨ ਲਾਖਾ ਤੇ ਉੱਜੜ ਭਰਮ ਮੋਏ ਗਾ ਵਾਰੀ ਮਾਇਆ ਭਿਅੰਗ ਬਿਖ ਚਾਖਾ ਹਰ ਹਰ ਸਾਧ ਮਿਲੋ ਜਨ ਨਿਕੇ ਹਰ ਸਾਧੂ ਸਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਪਾ ਤੁਮ ਪਾਖਾ ਜਿਹਵਾ ਕਿਆ ਗੁਣਾਖ ਵਖਾਣ ਹੈ ਤੁਮ ਵੱਡ ਅਗਮ ਵੱਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਾਖਾਨ ਦੁਬਤ ਹਰ ਰਾਖਾ ਜੈ ਸ੍ਰੀ ਮਹੱਲਾ ਚੌਥਾ ਹਮ ਬਾਰਿਕ ਸੁਨਾ ਜਨ ਹੈ ਗਤ ਮਿਟ ਤੇਰੇ ਮੂਰਖ ਮੁਗਧ ਏ ਆਨਾ ਹਰ ਕਿਰਪਾ ਧਾਰ ਦੀਜੇ ਮਤ ਉਤਮ ਹਰ ਲੀਜੇ ਮੁਗਧ ਸਿਆਨਾ ਮੇਰਾ ਮਨ ਅਲਸੀਆ ਉਗਲਾਨਾ ਹਰ ਹਰ ਆਣ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਓ ਗੁਰ ਖਿਨ ਕਿਨ ਪ੍ਰੀਤ

ਜਿਨ ਮਨ ਪ੍ਰੀਤ ਲੱਗੀ ਹਰ ਕੇਰੇ, ਤਿੰਨ ਧੁਰ ਭਾਗ ਪੁਰਾਣਾ, ਤਿੰਨ ਹਮ ਚਰਨ ਸਰੇ ਵੋ ਖਿਨ ਖਿਨਾ, ਜਿਨ ਹਰ ਮੀਠ ਲਗਾਨਾ, ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਜਨ ਵਿਚਰਿਆ ਚਿਰੀ ਮਿਲਾਨਾ, ਧੰਨ ਧੰਨ ਸਤਿਗੁਰੂ ਜੀ ਨੇ ਨਾਮ ਦ੍ਰਿੜਾਇਆ, ਜਨ ਨਾਨਕ ਤਿਸ ਗੁਰਬਾਣਾ, ਜੈ ਸ੍ਰੀ ਮਹੱਲਾ ਚੌਥਾ। ਸਤਿ

ਸਾਜਨਾ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਗਵਾ ਮਾਇਆ ਭਿਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸ ਹਰ ਕਡਿਬਾ ਮੇਰਾ ਮਨ ਰਾਮ ਨਾਮ ਰਸ ਲਗਬਾ ਹਰ ਕੀਏ ਪਰਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਖਬਾ ਰਹਾਉ ਧਨ ਧਨ ਵਡਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਗਬਾ ਤ੍ਰਿਸ਼ਨਾਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਇਬਾ ਤਿਨਕੇ ਭਾਗ ਕੀਨ ਤੁਰ ਪਾਏ ਜਿਨ ਸਤਿਗੁਰ ਦਰਸਨ ਪਾਇਬਾ ਤੇ ਦੂਜੇ ਭਾਏ ਪਵੇ ਗ੍ਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਇਬਾ ਹਰ ਦੇ ਹੋ ਬਿਮਲ ਮਤ ਗੁਰ ਸਾਧ ਪਗ ਸਿਵਹੋ ਹਮ ਹਰ ਮੀਠ ਲੰਗਾਇਬਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਇਬਾ ਜੈ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਜੀ ਦੇ ਪਿਰੈ ਬਿਨਾਵੈ ਹੋਏ ਖਪ ਖਪ ਮੋਏ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਨਹਾਉ ਹਰ ਕੀਰਤ ਕਲ ਯੁਗ ਪਦ ਉੱਤਮ ਹਰ ਪਾਈਐ ਸਤਿਗੁਰ ਮਾਝਾ ਹਾਂ ਬਲਿਹਾਰੀ ਸਤਿਗੁਰ ਆਪਣੇ ਦਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸੋ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਣਾ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤਿ

ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥੀ ਸਨਾਨੀ, ਪ੍ਰਭ ਕੈ ਸਿਮਰਨ ਦਰਗੈ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਤਰੈ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕਾ ਸਿਮਰਨ ਸਭ ਕੀ ਸੂਝੈ, ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧਕੀ ਰਚਨਾ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕਉ ਸਿਮਰੇ ਸੇ ਜਨ ਪਰਵਾਨ, ਪ੍ਰਭ ਕਉ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰੇ ਸੇ ਬੇਮੋਤਾਜੇ, ਪ੍ਰਭ ਕਉ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕਉ ਸਿਮਰੇ ਸੇ ਸੁਖਵਾਸੀ, ਪ੍ਰਭ ਕਉ ਸਿਮਰੇ ਸਦਾ ਬਨਾਸੀ, ਸਿਮਰਨ ਤੇ ਲਾਗੇ ਜਿਨ ਆਪਣਿਆਲਾ, ਨਾਨਕ ਜਨ ਕੀ ਮੰਗੈਰ ਵਾਲਾ, ਪ੍ਰਭ ਕਉ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰੇ ਤਿੰਨ ਸਦਵਲਿਹਾਰੀ, ਪ੍ਰਭ ਕਉ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰੇ ਤਿੰਨ ਸੁਖ ਬਿਹਾਵੈ, ਪ੍ਰਭ ਕਉ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕਉ ਸਿਮਰੇ ਤਿੰਨ ਨਿਰਮਲ ਰੀਤਾ, ਪ੍ਰਭ ਕਉ ਸਿਮਰੇ ਤਿੰਨ ਅਣਦਕ ਨੇਰੇ, ਪ੍ਰਭ ਕਉ ਸਿਮਰੇ ਵਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲੇ ਆਸਣ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨ ਹਰ ਜੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸੇ ਜਨ ਜਿਨਕੋ ਪ੍ਰਭਮਯਾ, ਨਾਨਕ ਤਿੰਨ ਜਨ ਸਰਣੀ ਪਾਇਆ, ਹਾਰ ਸਿਮਰਨ ਕਰ ਭਗਤ ਪ੍ਰਗਟਾਏ, ਹਾਰ ਸਿਮਰਨ ਲਾਗ ਬੇਦ ਉਪਾਏ, ਹਾਰ ਸਿਮਰਨ ਭਏ ਸਿਰ ਜਤੀ ਦਾਤੇ, ਹਾਰ ਸਿਮਰਨ ਨੀ ਚਾਹੂੰ ਕੁੰਟ ਜਾਤੇ, ਹਾਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਾਰ ਸਿਮਰਨ ਕੀਓ ਸਗਲੇ ਆਕਾਰਾ, ਹਾਰ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਸਿਆ ਬੁਝਾਇਆ, ਨਾਨਕ ਗੁਰਮੁਖ ਹਾਰ ਸਿਮਰਨ ਤਿੰਨ ਪਾਇਆ, ਸਲੋਕ ਦੀਨ ਦਰਦ ਦੁੱਖ ਪੰਜੇ ਨਾ, ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਰ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਕਿਨ ਮਾਇ ਉਧਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵੋ ਸੂਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋੜੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੇ, ਅਣਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ, ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪ ਤਹਿ ਪਾਰ ਪਰਾਹੀ, ਅਣਕ ਬਿਘਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੈ, ਅਣਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਕੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਹਾ ਸੰਗ ਤੋਸਾ, ਜਹ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਤਰਾ ਕੂਨਾਸੀਆਂ ਨੂੰ, ਹਰ ਕਾ ਨਾਮ ਤੈ ਨਾਲ ਪਛਾਣੋ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜਿਆ ਕਰਕੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ

ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਪੀ ਹੋਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਾਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮਨ ਤੇ ਕਬਹੂ ਨਾ ਵਿਖਿਆ ਟਰੈ ਜਲ ਧੋਵੇ ਬਹੁ ਦੇਹ ਅਨੀਤ ਸੁਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਟਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭੋ ਬਿਆ ਭੈਣਕ ਜਤਨ

ਹਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਣ ਭੋਜਨ ਸੁਖ ਸੂਧ, ਬਿਰਧ ਭਇਓ ਪਰ ਸਾਕਸੈਣ, ਮੁਖ ਪਿਆਉ ਬੈਠ ਕਉ ਦੈਣ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਉ ਨਾਨਕ ਸੀਜੈ। ਜਿਹੇ ਪ੍ਰਸਾਦ ਤਾਰੂ ਪਰ ਸੁਖ ਬਸੇ, ਸੁਤ ਭਰਾਤ ਮੀਤ ਬਣਤਾ ਸੰਗ ਹਸੇ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੁਲਾ, ਜੇ ਪ੍ਰਸਾਦ ਭੋਗੇ ਸਬਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰ ਨਿਤ ਰਚਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁੱਖ ਮੁੜੰਦ ਬਿਆਪੇ, ਨਾਨਕ ਕਰ ਲਿਓ ਪ੍ਰਭ ਆਪੇ, ਆਦੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ, ਜਾ ਕੀ ਸੇਵਾ ਨਵ ਨਿਧ ਪਾਵੈ, ਤਾਂ ਸਿਓ ਮੂੜਾ ਮਨ ਨਹੀਂ ਲਾਵੇ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਦਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰਗੇ ਮਾਨ, ਤਿਸੇ ਵਿਸਾਰੇ ਮੁਗਦਿਆ ਜਾਣ, ਸਦਾ ਸਦਾ ਭੂਲਣ ਹਾਰ, ਨਾਨਕ ਰੱਖਣ ਹਾਰ ਆਪਾ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੜਨਾ ਸੋ ਅਸਤਿਰ ਕਰਮਾਨੈ, ਜੋ ਹੋਵਣ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ੍ਰਮ ਕਰੈ, ਸੰਗ ਸਹਾਈ ਤਿਸ ਪਰ ਹਰੇ, ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਪਸਮ ਸੰਗ ਹੋਏ, ਅੰਧ ਕੂਪ ਮਹਿ ਪਰਤ ਬਿਕਰਾਲ, ਨਾਨਕ ਕਾੜ ਲਿਓ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ ਨਾਹੇ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਣ, ਅੰਤਰ ਅਗਣ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਵਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨਣ ਦਾ ਕੈਸੇ ਮਾਰਗ ਪਾਵੈ, ਕਹਿਰ ਗੈ ਲਿਹੋ ਨਿਭਾਵੈ, ਕਾਂ ਬੁਜਾਰਤ ਬੂਝੇ ਡੋਰਾ, ਨਿਸਕਈਐ ਤਉ ਸਮਝੈ ਭੋਰਾ, ਕਹਾਂ ਬਿਸ਼ਨ ਪਦ ਗਾਵੈ ਗੁੰਗ, ਰਤਨ ਕਰੇ ਤਉ ਭੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਣ, ਨਹੀਂ ਹੋ ਤੁਹਾਂ ਉਸ ਗਵਣ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਂ ਪ੍ਰੀਤ, ਬਲੂਆ ਕੇ ਗ੍ਰੇ ਭੀਤਰ ਬਸੇ ਅਣਦ ਕੇਲ, ਮਾਇਆ ਰੰਗ ਰਥੈ ਦ੍ਰਿੜ ਕਰ ਮਾਨੇ, ਮਨਹੇ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ।

ਜਿਸ ਜਨ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗੰਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਣ ਦੁਲਾਸ ਆਪਣੀ ਮਾਣ ਕਛ ਬਹੁਰ ਸੇਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੂਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸਤ ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਨੇਤ ਵਿਰ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ ਮਨ ਪਛਤਾਵੈ ਜੋ ਦਿਸੇ ਸੋ ਚਾਲਣ ਹਾਰ ਲਪਟ ਰਹਿ ਤੇ ਆਂਦੇ ਅੰਧਾਰ ਬਟਾਓ ਸਿਉ ਜੋ ਲਾਵੈ ਨੇਹ ਤਾਂ ਕੋ ਹੱਥ ਨ ਆਵੇ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਹਿ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਣ ਧਨ।

ਨਾਨਕ ਪ੍ਰਭ ਚਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਨ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਇਤ ਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਕਤਵਰ ਲਭਾਵੇ ਜੇ ਪ੍ਰਸਾਦ ਸੁਖ ਸੇਜ ਸੁਵਿਜੇ ਮਨ ਆਠ ਪੈਰ ਤਾਂ ਕਾ ਜਤ ਗਹ ਵਿਜੈ ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹੇ ਨਾਨਕ ਪਾਤਸ਼ਾਹ ਤੀ ਕਰ ਜਾਵਹੇ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਅਭੂਖਣ ਪਹਿਰੀਜੇ ਮਨ ਤਿਸ ਸਿਮਰਤ ਕੋ ਆਲਸ ਕੀਜੇ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਣਾ ਰਾਖ ਪਰੋਏ ਪ੍ਰਭ ਆਪਣੇ ਮਨਾ ਦਿਨ ਤੇਰੀ ਮਨ ਬਣਤ ਬਣਾਈ ਉੱਠਤ ਬੈਠਤ ਸਹਿ ਤਿਸੇ ਧਿਆਈ ਤਿਸੇ ਧਿਆਏ ਜੋ ਇਕ ਲੱਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਵਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਚ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰਤ ਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲਹੇ ਜੇ ਪ੍ਰਸਾਦ ਪਰਮ ਗਤ ਪਾਵਹੇ ਜੇ ਪ੍ਰਸਾਦ ਸੁਖ ਸਹਿਜ ਸਮਾਵਹੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ

0: ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਿਛੁ ਨ ਕਿਨਹੁ ਲਾਇਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕਿਨ ਕਹਿ ਕਛੁ ਨ ਹਾਰ ਸਲੋਕ ਅਗਮਿਆ ਗਾਜ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖੋਜਲ ਹੋਤ
1: ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੇ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੂਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗੇ ਕੂਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨੋ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨ ਬੀਗਾ ਪੈਰ ਸਾਧਕ ਸੰਗ ਨਾਈ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾਈ ਹਉ ਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਨੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦੜੇ ਸਭ ਧਰਮੋ ਸਾਧਕ ਸੰਗ ਕੇਵਲ ਪਾਰ ਬ੍ਰਹਮੋ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਧੰਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਅਗੰਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਛ ਕਾਲ ਦਰਸ਼ਨ ਪੇਟ ਦੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰ ਤਰ ਮੇਲਾ ਜੋ ਇੱਛੇ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਹਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦੇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਨਾਉ ਸਾਧ ਸੰਗ ਕਰਕੇ ਗੁਣ ਗਾਉ ਸਾਧਕ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟਕਾ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਣੇ ਤੇ ਤਬ ਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂੰਚ ਤੇ ਮੂੰਚੀ ਸਾਧ ਕੀ ਸੋਭਾ ਸਾ

ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪ੍ਰਤ੍ਰਿਆ ਰੂਪ ਨ ਪੇਖਿਆ ਨੇਤਰ ਸਾਧਗੀ ਟੈਲ ਸੰਸੰਗ ਹੇਤ ਕਰਨ ਨ ਸੁਣੇ ਕਾਹੂ ਕੀ ਨਿੰਦਾ ਸਤਿ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਏ ਨੇ ਹੋਵੈ ਨੇ ਕਰਮ ਤਿਸ ਬੈਸ ਨੂੰ ਕਹਿ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰੋਵਤ ਕਿਰਪਾਲ ਆਪ ਜੜੈ ਵਰਨ ਨਾਮ ਜਪਾਵੈ ਨਾਨਕੋ ਬੈਸ ਨੂੰ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਣਸੈ ਸਗਲਾ ਭਰਮ ਕਰ ਪੂਜੈ ਸਗਲਾ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਅਰਪੈ ਬਿਸਨ ਪ੍ਰੀਤ ਵਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੇ ਕਹਿ ਉਪਦੇਸ਼ ਜਗ ਦੀ ਜੀਵੈ ਆਰ ਕੀ ਕਥਾ ਹਿਰਦੇ ਬਸਾਵੈ ਸੋ ਪੰਡਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੈ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਝੰਵਰ ਨਾਮੈ ਜਪੈ ਕੋ ਨਾਮ ਜੋ ਜੋ ਜਪੈ ਤਸਕੀ ਗਤ ਹੋਏ ਸਾਧਸੰਗ ਭਾਵੈ ਜਨ ਕੋਏ ਕਰ ਕਿਰਪਾਂਤਰ ਉਰਤਾਰੈ ਪਸ ਪ੍ਰੇਦ ਮੁਗਧ ਪਾਥਰ ਕਉ ਤਾਰੈ ਸਰਬ ਰੋਗ ਕਉ ਖਿਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ

ਧੰਮ ਪ੍ਰਭ ਕੀ ਆਗਿਆ ਤਮ ਹਿਤਾਵੈ ਜੀਵਨ ਮੁਖ ਸੋਉ ਕਹਾਵੈ ਤੈਸਰਕ ਤੈਸਾ ਉਸ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉਂ ਜਿਤ ਜਿਤ ਘਰ ਰਾਖੈ ਤਾ ਸਤਿ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾ ਵੈ ਸੋਈ ਫਨ ਹੋਗ ਪਸਰਿਓ ਆਪ ਹੋਇਣ ਤਤਰੰਗ ਲਖੈ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਪਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰਦਰਭ ਕੋ ਹਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ਼ ਪਰ ਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬੈ ਸੰਤੁਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਿਕੱਤਰ ਕਈ ਕੋਟ ਦੇਵਦਾਨ ਇੰਦਰ ਸ਼ਿਰ ਛੱਤਰ ਸਗਲ ਸਮੱਗਰੀ ਆਪਣੇ ਸੂ ਧਾਰੈ ਨਾਨਕ ਜਿਸ ਦਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਨ ਥੀਵੇ ਕਈ ਕੋਟ ਜਕਿੰਦ ਪਚਾਸ ਕਈ ਕੋਟ ਭੂਤ ਪ੍ਰੇ ਸੂਕਰ ਮਿਰ ਗਾਚ ਸਭ ਤੇ ਨੇਰਾ ਸਭੂ ਤੇ ਦੂਰ ਨਾਨਕਾ ਪਲਪ ਦਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨੀ ਫਰੈ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਭਾਣਾ ਤੈ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵਲਾਗੀ ਕਈ ਕੋਟ ਪ੍ਰਭ ਕੋ ਹੋ ਜਾਂਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀ ਨੇ ਬਹੁ ਭਾਂਤ ਪ੍ਰਾਪਤ ਹੋਏ ਪ੍ਰਭਾ ਸਮਾਤ ਤਾਕ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨੋ ਅਵਤਾ ਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੋ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਤ ਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਅਤਮ ਰਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕੈ ਦੂਸਰ ਨਾਹੀ ਕੋਈ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾ ਪਿਓ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਤਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮ ਕੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨੁਕਤ ਭਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤ ਤੋਂ ਉਧਾਰੈ ਆਪ ਕਰੇ ਆਪਣ ਵਿਚਾਰੈ ਦੌਸਰਿਆਂ ਕਾਪ ਸੁਆਮੀ ਖਿਲੇ ਬਿਕਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ।

ਮਾਨੁਖ ਤੇ ਕਿਆ ਹੋਏ ਆਵੈ ਜੁਤ ਸਪਾਵੈ ਸੋਈ ਕਰਾਵੈ ਸਕਿਆਤ ਹੋਏ ਤਾਂ ਸਭ ਕੁਛ ਲਿਹ ਜੁਤ ਸਪਾਵੈ ਸੋਈ ਕਰੇ ਅਣਜਾਣਤ ਵਿਖਿਆ ਮਹਿ ਰਚੇ ਜੇ ਜਾਣਤ ਆਪਣਾ ਬਚੈ ਭਰਮੇ ਪੂਲਾ ਦੈ ਦਿਸਧਾਵੈ ਨਿਮਕ ਮੈਂ ਚਾਰ ਕੁੰਡ ਫਿਰੇ ਆਵੈ ਕਰ ਕਿਰਪਾ ਜਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਰ ਬ੍ਰਹਮ ਗਰੀਬ ਨਿਵਾਜ ਜਾ ਕੀ ਦਿਸ਼ਟ ਕਛੂ ਨ ਆਵੈ ਤਿਸ ਤਤਕਾਲ ਦੈ ਦੁਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨ ਗਣੈ ਜਗਦੀਸ਼ ਜੀਉ ਪਿਣ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਈ ਨਾਨਕ ਜੀ ਵੈ ਦੇਖ ਵਡਾਈ ਇਸ ਕਾ ਬਲ ਨਾਈ ਸਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜਿਤ ਸੁਪਾਵੈ ਸੋਈ ਵਣ ਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਕਰ ਕਰਾਂਗਾ ਸਹਿ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੇ ਵੋ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਓ ਤਰਵਾਲ ਕਬੂ ਹੋਏ ਬਹਿ ਬਡ ਰਾਜਾ ਕਬੂ ਪੇਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤੇ ਵੀਰ ਹੈ ਗੁਰਪ੍ਰਸਾਦ ਨਾਨਕ ਸੱਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਣ ਤਾਰੀ ਲਾਵੈ ਧਿਆਨ ਕਬੂ ਧਰਤੀ ਤਿਰਥ ਇਸ਼ਨਾਨ ਕਬੂ ਸਿੱਧ ਸਾਧਮੁ ਗਿਆਨ ਕਬੂ ਕੀਟ ਅਸਤੰਗ ਹੋਏ ਜੀ ਆਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵੰਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ ਮਨ ਤਨਾ ਅਮ੍ਰਤੇ ਖਰੰਗ ਸਦੈ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਣ

ਪਛਾਣਿਆ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜਾ ਸਾਸਾ ਤੈ ਸਾਜ ਸਥਾਨਾ ਜਿਸ ਤੇ ਉਪਜਤ ਸਮਾਏ ਸਮਾਏ ਹੋਏ ਸੁਖਨਦਾਨ ਨੂੰ ਬਣਿਆ ਆਏ ਆਪ ਸੋ ਆਪ ਦੀਨੋ ਮਹਾਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਨ ਹਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਕਿਸ ਬਲਿਹਾਰ ਅਸ਼ਟਪਦੀ ਟੂਟੀ ਗਾਨਣ ਹਾਰ ਗੋਪਾਲ ਸਰਬਜੀਆਂ ਆਪੇ ਪਤਪਾਲ ਸਕਲ ਜਨਤਾ ਜਿਸਮਨ ਮਾਹੇ ਤਸੇ ਬਿਰਥਾ ਕੋਈ ਨਾਹੇ ਰਿਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾ ਹੀ ਤੇਰੇ ਕਿਸ਼ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾ ਹੀ ਮੋਇਆ ਪ੍ਰਭ ਕੀ ਜੋ ਸਲਕਟ ਸੋਇਆ ਤਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕੇ ਤਿਸਕਾ ਦੀਆ ਦਰਬੈ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੈ ਬਹਿ ਦਾ ਤਾਰ ਤਿਸ ਦੇਵਨਾ ਦੇਣ ਹਾਰ ਜਾਨ ਗਵਾਰ ਜਿਸ ਗੁਰ ਪ੍ਰਸਾਦ ਉੱਟਿਆ ਰੋਗ ਨਾਨਕ ਸੋਜਨ ਸਦਾ ਰੋਗ ਜਿਉ ਮੰਦਰ ਕੋ ਥੰਮ ਹੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉਂ ਪਖਾਣ ਨਾਵ ਚੜ੍ਹਤਰ ਹੈ ਪ੍ਰਾਣੀ ਗੁਰਚਰਨ ਲਖਤ ਨਿਸਤਰ ਹੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨੋ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੈ ਤੇ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੇ ਸੰਤਨ ਕੀ ਬਾਸ਼ੋ ਧੂਰ ਨਾਨਕੀ ਅਰਲੋਚਾ ਪੂਰ ਮਨ ਮੂਰ ਕਾਹੇ ਬਿਲਾਈ ਹੈ ਪੂਰਬ ਲਿਖਿਆ ਕਹਿ ਲਿਖਿਆ ਪਾਈ ਹੈ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਸੈ ਚਿਤਾਰ ਜੋ ਕੁਛ ਕਰਿਆ ਸੋਈ ਸੁਖਮਾਨ ਪੂਲਾ ਕਾਏ ਫਿਰਿਆ ਜਾਣ ਕੌਣ ਬਸ ਆਈ ਤੇਰਾ ਸੰਗ ਲਪਟ ਰਸ ਲੋਭੀ ਪਤੰਗ ਰਾਮ ਨਾਮ ਜਪੇ ਹਿਰਦੇ ਮਾਹੇ ਨਾਨਕ ਪਾ ਸਿਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾ ਲਿਓ ਮਨਮੋਲ ਰਾਮ ਨਾਮ ਮਿਰਦੈ ਮੈਂ ਤੋਲ ਲਾਦ ਕੇਵ ਸੰਤੈ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਧੰਨ ਧਨ ਕਹਿ ਸਭ ਕੋ ਏ ਮੁਖੋ ਜਲਾ ਦਰਗਹਿ ਸੋਏ ਵਾ ਪਾਰ ਵਿਰਲਾ ਵਾ ਪਾਰ ਹੈ ਨਾਨਕ ਦਾ ਕਹਿ ਸਤ ਬਲਿਹਾਰ ਹੈ ਚੰਨ ਸਾਧ ਕੇ ਧੋਏ ਧੋਏ ਪੀਓ ਅਰ ਸਾਧ ਕੋ ਆਪਣਾ ਜੀਓ ਸਾਰਿਕ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾ ਸੇਵਾ ਉਡ ਭਾਗੀ ਪਾਈ ਹੈ ਸਾਹ ਸੰਗਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖਿਆ ਗੁਣ ਗਾਇਆ ਅਮਰਤ ਰਸ ਚੱਕ ਹੈ।

ਬਿੰਦਾ ਕਿਰਪਾ ਨਿਧਾਨ ਦਿਆਲ ਬਖਸ਼ੰਦੋ ਸਤਿਰੇ ਕੀ ਚਰਨੀ ਪਾਓ ਨਾਨਕਿਆ ਮਨ ਇਹ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਅਨ ਪਰਨ ਜਾਕਾ ਨੇਤਰ ਭੋਰ ਤਸਕਾ ਮੰਤਰ ਨਾ ਜਾਣੇ ਹੋਰ ਅਨਦਰੂ ਮੰਗਲ ਸਾ ਜਾਕਾ ਸਥੋ ਸੁਣੀਆ ਕਰਤਾ ਕਹਿ ਰਾਜ ਮੈਂ ਰਾਜਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾਕੀ ਲੀਲਾ ਕੀਮਤ ਨਾ ਆਏ ਸਕਦੇ ਵਾਰੇ ਅਵਗਾਹ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪ੍ਰੋਈ ਆਪਣੇ ਸੂਤ ਅਸਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆ ਵੈ ਸੇ ਤੇ ਗੁਣ ਮੈਂ ਜਾ ਕੋ ਭ੍ਰਮ ਆਏ ਜਨਮ ਮਰੈ ਫਿਰ ਆਵੈ ਜਾਇ ਉੱਚ ਨਿਸ ਤਸਕਿਆ ਸਥਾਨ ਜਾ ਸਜਣਾ ਵੈ ਦਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕਿਆ ਰੰਗ ਨਾਨਾ ਪੇਖ ਰਹਿ ਕੇ ਰੰਗ ਨਾਨਾ ਵਿਦ ਕੀਨੋ ਵਿਸਤਾਰ ਪ੍ਰਭ ਬਣਾਸੀ ਇੱਕ ਅੰਕਾਰ ਨਾਨਾ ਚਲਤ ਖਰੇ ਕਿਨ ਮਾਹੇ ਪੂਰੇ ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਭਾਈ ਸਭ ਕਰ ਤਸਕੈ ਸਭ ਤਸਕੇ ਠਾਉ ਜਪ ਜਪ ਜੀਵੈ ਨਾਨਕ ਨਾਉਂ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਬ੍ਰਾਹਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲੇ ਆਕਾਰ ਨਾਮ ਕੇ ਤਾਰੇ ਪ੍ਰਿਆ ਸਭ ਪਵਨ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾ ਕੀ ਬਾਣੀ ਸਤਪੁਰਖ ਸਮਾਏ ਸਮਾਣੀ ਸਤਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਭਾਈ ਸਤ ਵਚਨ ਸਾਧੂ ਉਪਦੇਸ਼ ਸਤ ਜੰਜਾ ਕਰ ਦਿਆ ਪ੍ਰਵੇਸ਼ ਸਤ ਨਿਰਤ ਬੁਝਿਆ ਜੈ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸ਼ ਸੁ ਕਰਨੈ ਹਾਰ ਨਵਰਣ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੁਝਿਆ ਤਿਸਾਇਆ ਸਵਾਦ ਪ੍ਰਭ ਕੇ ਰੰਗਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਏ ਹੋਏ ਦਾ ਤੇ ਦੁੱਖ ਕਾਟਣ ਹਾਰ ਜਾ ਕੇ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋਭ ਭਾਗੀ ਜਨ ਕੈ ਸੰਗ ਏਕਲੇ ਵਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ

ਪਦੀ ਚਰਨ ਸੱਤ ਸਤ ਪ੍ਰਸੰਹਾਰ ਪੂਜਾ ਸੱਤ ਸਤ ਸੇਵਧਾਰ ਦਰਸ਼ਨ ਸੱਤ ਸਤ ਪੇਖਣਹਾਰ ਨਾਮ ਸੱਤ ਸਤਿਆਮਨਹਾਰ ਆਪ ਸੱਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭ ਭਗਤਾ ਸੁਰਤ ਸੱਤ ਸੱਜਾ ਸੁਨਤਾ ਬੂਜਣ ਹਰਿ ਕੋ ਸਤ ਸਭ ਹੋਏ ਨਾਨਕ ਸੱਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਮ ਤਨ ਮੂਲ ਪਛਾਣਿਆ ਜਾ ਕਰ ਦਿਆ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਸਮਨ ਪ੍ਰਗਟਾਇਆ ਪੈਤੇਂਦਰ ਪੋਏ ਬਸਾਨਾ ਜਿਸ ਤੇ ਜਤ ਸਮਾਏ ਸਮਾਨਾ ਬਸਤ ਮਾਏ ਲੇ ਬਸਤ ਗੜਾਈ ਤਾਕੋ ਪਿੰਡਾ ਕਹਿਣ ਨਾ ਜਾਈ ਬੂਜੈ ਬੂਜਣ ਹਾਰ ਬਵੇਕ ਨਾਰਾਇਣ ਮਿਲੇ ਠਾਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੈ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਉਹ ਪ੍ਰਪਾਲਣ ਹਾਰਾ ਸੇਵਕ ਈਰਾ ਕਹਿ ਨਿਰੰਕਾਰਾ ਸੋ ਸੇਵਕ ਜਿਸਦੇ ਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖ ਕੇ ਆਪਣੇ ਦਾਸ ਕੋ ਦੇਹ ਵਢਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕਿ ਗਤਮਿਤ ਕੋਈ ਨਾ ਲੱਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚਿਆ ਪ੍ਰਭ ਕੇ ਸੇਵਕ ਚੇਜੋ ਪ੍ਰਭ ਆਪਣੀ ਸੇਵਾ ਲਾਇਆ ਨਾ ਸੋ ਸੇਵਕ ਦੈ ਦੁਸ ਪ੍ਰਗਟਾਇਆ ਨੀ ਕੀਰੀ ਮੈਂ ਕਲ ਰੱਖੈ ਪਸਮ ਕਰੇ ਲਸਕਰ ਕੋਟ ਲੱਖ ਹੈ ਜਿਸ ਕਾ ਸਾਸ ਨਾ ਕਾਢ ਤਿਆ ਤਾਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬੁਪਾਤ ਉਸਕੇ ਕਰਤ ਬਿਰਥੈ ਜਾਤ ਮਾਰੈ ਨਾ ਰਾਖੈ ਅਵਰ ਨਾ ਕੋਏ ਸਰਬਨੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤੰਤਰ ਪੀਐ ਨਾਮ ਰਤਨ ਜਿਨੀ ਗੁਰਮੁਖ ਪਾਇਆ ਤਿਸਕੀ ਸ਼ਬਰ ਨਾਈ ਦਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜਮ ਤ੍ਰਿਪਤਾਨੇ ਮੰਤਰ ਨਾਮੈ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕੋ ਨਾਨਕ ਜਨ ਕੈ ਸਦਕਾਮ

ਆਤ ਕਰੇ ਭਗਤ ਆਤਮ ਕਿਆ ਚਾਹੇ ਪ੍ਰਭ ਆਪਣੇ ਸੁਰਿਆ ਸਮਾਏ ਜੋ ਹੋਆ ਵਾ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਸਕੀ ਮੈਂ ਕੌਣ ਬਖਾਨੂੰ ਤੁਸਕਾ ਗੁਣ ਕਾ ਏਕ ਨ ਜਾਣੋ ਆਠ ਪੈਰ ਪ੍ਰਭ ਸੇ ਹਜੂਰੇ ਕੋ ਰਣ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟ ਲੇਹੇ ਮਨ ਤਨ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਕਾ ਦਾਤਾ।

ਸਰਨ ਸਰਬ ਸੁਖ ਭਾਵੈ ਤਿਸਕੇ ਦਸਾ ਪਾਵ ਮਿਟਾਵੈ ਅਬਸੈਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾ ਗਵਣ ਜਾਣਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪਹਿਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੇ ਸੰਗ ਸਿੱਖੇ ਉਧਰੈ ਨਾਨਕ ਹਰ ਗੁਣ ਗਾਉਂ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤਮਲ ਹਰੈ ਗੁਰਬਚਨੀ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕੱਟ ਹੈ ਗੁਰ ਕਾ ਸਿੱਖ ਬੇਕਾਰ ਤੇ ਹੱਟ ਹੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ ਹੈ ਗੁਰ ਕਿਆ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸਕੋ ਕਰਕਸ਼ਨਾ ਜਿਨਾ ਵੈਰਾ ਨਾਮ ਰਿਤ ਸਤਿਆਵੈ ਮਨ ਵਿੱਚ ਸਤਿਗੁਰ ਕੇ ਭਾਸ ਹੋ ਤੇ ਸੇਵਕ ਕੇ ਕਾਰਜ ਰਾਸ ਹੋ ਸੇਵਾ ਕੁਰਤੇ ਨੇ ਕਾਮੀ ਤਸਕੋਤ ਪ੍ਰਭ ਸੁਆਮੀ ਆਪਣੀ ਕਿਰਪਾ ਜੀ ਸਾਹਿਬ ਘਰੇ ਨਾਨਕ ਸੋ ਸੇਵਾ ਗੁਰ ਕੀ ਮਤ ਲੇ ਬੀਸ ਬਿਸਵੈ ਗੁਰ ਕਾਮਨ ਮਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਨ ਹੈ ਸੋ ਸਤਿਗੁਰ ਜਸਰੇ ਦਇਆ ਨਾ ਹੋਵਨ ਕਬਾਰ ਗੁਰ ਕੋਬਲ ਜਾਉ ਸਰਮਨਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਏਕਿਆ ਬਨਾਈ ਕਿਸ਼ ਭਰਮ ਸਹਿ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰੂ ਵਡਭਾਗੀ ਪਾਈ ਹੈ ਸਫਲ ਦਰਸ਼ਨ ਪੇਕਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨਾ ਗਾਨੇ ਮਨ ਸੰਤੋਖਾ ਤੁਮ ਪਤੇ ਆਨੇ ਪੂਰਾ ਗੁਰ ਆਖੋ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਗਤ ਸਲੈ ਮਿਲਾਏ ਜਿਹ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਉ ਬੋਲ ਨਾ ਪੌਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਭਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਇਸ ਪ੍ਰਸਾਦ ਐਸਾ ਪ੍ਰਭ ਜਪਣੇ ਓ ਰਸ ਭਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਹੇ ਉਸ ਪੁਰਖਾ ਨਾ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਵਾਟ ਪੈਰ ਹਰ ਕਾ ਨਾਮ ਲੇ ਸਚ ਉਪਦੇਸ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੁਖ ਤੈ ਤੇ ਨਾਸੇ ਤਾਂ ਉਤਮਾਏ ਠੰਡ ਵਰਤਾਈ ਅੰਤ ਪਿਆ ਦੁਖ ਨਾਠੇ ਭਾਈ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੈ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਪੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮਰਾਰੀ ਚਿਤ ਪਾਈ ਚੁੱਕੇ ਭ੍ਰਮ ਗਵਣ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਜਲਤ ਪ੍ਰਭਾ ਬਣਾਏ ਆਪਣੀ ਕੀਮਤ ਆਪੇ ਪਾਏ ਅਰਬਿੰਦੂ ਜਾ ਨਾ ਹੀ ਕੋਈ ਸਰਮਣ ਤਰੇਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਬਾਰ ਨਾਨਕ ਮਲਿਹਾਰੀ ਸਲੋਕ

ਬਿਗਨ ਨਾ ਲਾਗੈ ਕੋਈ, ਜਾ ਕੈ ਹਿਰਦੈ ਵਸੈ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਪਾਉ ਬਿਨਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ਼। ਤਿਤ ਕਰ ਜਾਏ ਬਸੈ ਅਬਿਨਾਸੀ, ਕਹੁ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਆਵਾਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਇ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਹਨਕੋ ਪਾਪ ਨਾ ਛੂਟਣ ਹਾਰੇ, ਸਿਮਰਤ ਸ਼ਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰਹੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਸੋ ਤਮੀਤ ਕੁਟਾਂ ਬਿਆਰ ਬਨਤਾ, ਇੰਤੇ ਕਹੋ ਤੂੰ ਕਵਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ। ਆਸ ਹਸਤੀ ਰਾਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਾਉ ਡੁੱਬੇ ਸਿਆਨੇ। ਹਰ ਕੀ ਭਗਤ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਬਿਖ ਜਾਏ। ਆਪ ਜਪਹੁ ਅਵਰਾ ਨਾਮ ਜਪਾਵਹੁ, ਸੁਨਤ ਕਹਿਤ ਰਹਿਤ ਗਤ ਪਾਵਹੁ। ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉ ਮੈਂ ਬਿਖ ਫੈਲ। ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰ ਗਏ ਜੈ

ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰ ਹੋ ਇਹੋ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹਿ ਨਾਮ ਜਪਾਵੋ ਭਗਤ ਭਾਈ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਦਨਾਮ ਬੂੜਤ ਜਾਤ ਪਾਈ ਬਿਸਰਾਮ ਸਗਲ ਦੂਖ ਕਾ ਹੋਵਤ ਨਾਸ ਨਾਨਕ ਨਾ ਜਪਹੋ ਗੁਣਤਾ ਸੁਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸਵਾਓ ਨੇਤਰੋਂ ਪੇਖ ਦਰਸ ਸੁਖ ਹੋਵੇ ਮਨ ਬਿਗਸੈ ਸਾਧ ਚਰਨ ਧੋਵੇ ਭਗਤ ਜਨਾ ਕਹਿ ਮਨ ਧਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀ ਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਇਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ

ਪੁਰਖ ਭਗਵਾਨ ਸਰਬ ਕੁੰਠ ਮੁਕਤ ਮੋਖ ਪਾਈ, ਇਕ ਨਿਮ ਹਰ ਕੇ ਗੁਣ ਗਾਈ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ ਅਸ਼ਟਪਦੀ। ਜਬ ਆਕਾਰ ਕਸ਼ਨਾ ਦ੍ਰਿਸ਼ਟੀਤਾ, ਪਾਪੁਨ ਤਬ ਕਹਿਤੇ ਹੋਤਾ, ਜਬ ਤਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕੇ ਸੰਗ ਕਮਾਤ। ਜਬ ਇਸਕਾ ਬਾਰਨ ਚਿਹਨ ਨਾ ਜਾਪਤ, ਤਬ ਹਰਖ ਸੋ ਕਹੁ ਕਿਸੈ ਬਿਆਪਤ। ਜਬ ਆਪਨ ਆਪ ਆਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ। ਆਪਣ ਖੇਲ ਆਪ ਵਰਤੀਜਾ, ਨਾਨਕ ਕਰਨੈ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਾਂ ਬੰਧ ਮੁਕਤ ਕੋ ਕਿਸ ਕੋ ਗਨੀ। ਜਬ ਇੱਕ ਹਰ ਅੰਗਮ ਅਪਾਰ, ਤਬ ਨਰਕ ਸੁਰ ਕਉ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਈ, ਤਬ ਸ਼ਿਵ ਸਾਕਤ ਕਹੋ ਕਿਤ ਠਾਈ। ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਾਰ ਕਵਨ ਕਤ ਡਰੈ। ਆਪਣ ਚਲਤ ਆਪ ਕਰਨ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਬਿਨਾਸੀ ਸੁਖ ਆਪਣ ਆਸਨ, ਤਹ ਜਨਮ ਮਰਨ ਕਉ ਕਾਂ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ। ਜਬ ਅਭਿਗਾਤਿਆ ਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ। ਜਮਨਾਥ ਨਿਰੰਜਨ ਅਗੋਚਰਿਆ ਗਾਦੀ, ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ। ਆਪਣੇ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਜੇ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮੈਲ ਕਹੋ ਕਿਆ ਧੋਤਾ।

ਕੇਵਲ ਜਗਦੀਸ਼ ਤੈਂ ਛਲ ਛਿੱਦਰ ਲਗਤ ਕਉ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੁਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਹ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੈ ਭਰਬੀਨ ਤੈ ਬੇਦ ਕਤੇਵ ਕਾ ਕਉ ਚੀਨ ਜਬ ਆਪਣੇ ਆਪ ਆਪਿਓਰ ਧਾਰੈ ਤੋ ਸ਼ਗਨ ਆਪ ਸ਼ਗਨ ਕਹਾਂ ਬੀਚਾਰੈ ਜੈ ਆਪਣੇ ਊਚ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਾਤ ਜਾਨੋ ਆਪ ਜੈ ਛਲ ਸ਼ੇਦ ਪੀਤ ਸਮਾਇਆ ਉਹਾਂ ਕਿਸੈ ਵਿਆਪਤ ਮਾਇਆ

ਨੂੰ ਅਨਕ ਪ੍ਰਕਾਰ ਕੀਓ ਬਖਿਆ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਭਗਤ ਭਗਤ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂ ਪਾਕਾ ਆਪੈ ਤਨੀ ਉਨਕੀ ਸੋਭਾ ਉਨਹੂ ਬਨੀ ਆਪੈ ਕੌਤ ਕਰੈ ਅਨੰਦ ਚੋਜ ਆਪੈ ਰਸ ਭੁਗ ਨਿਰਜੋਗ।

ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਜਨ ਸੋਝੀ ਪਾਈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਇਆ ਕਾਸ਼ ਪਾਇਆ, ਸਰਵ ਲੋਕ ਪੂਰਨ ਪਤ ਪਾਲ, ਬਣ ਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਹਿ ਸੰਤਰ ਮਾਹੇ, ਚਾਰ ਕੌਣ ਦਹਿ ਦਿਸੇ ਸਮਾਏ, ਤਿਸ ਤੇ ਪਹਿਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ, ਬੀਤ ਪੁਰਾਣ ਸਿਮਰਤ ਮੈਂ ਦੇਖ, ਸੱਸੀਅਰ ਸੂਰ ਨਖਿਅਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨ ਕਬਹੂੰ ਡੋਲੈ, ਸਰਵ ਕਲਾ ਕਰ ਖੇਲੈ ਖੇਲ, ਮੋਲ ਨ ਪਾਇਆ ਗੁਣਿਆ ਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਹੋ ਸਵਾਮੀ ਓਤ ਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਨ ਮੈਂ ਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਹਿ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸ਼ੁਭ ਬਚਨ, ਸਰਬਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਦਸਗੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕ ਓਂਕਾਰ, ਅਨੁਕਲਾ ਲਖੀ ਨ ਜਾਈ, ਜਿਸ ਭਾਵੈ ਸਲਹਿ ਮਿਲਾਈ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤੇ ਜਨ ਆਪ ਬੁਝਾਈ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇਖਣ ਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਣਾ, ਆਵਣ ਜਾਣ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕਹਿ ਮਦ ਲਿਪ ਧੋਰੈ, ਜੋ ਕਿਛ ਕਹਿਣਾ ਸੋ ਆਪੇ ਕਹਿ, ਆਗਿਆ ਵੈ ਆਗਿਆ ਜਾਏ, ਨਾਨਕ ਜਾ ਪਾਵੈ ਤਾਂ ਲਏ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਉਰੈ ਕਹੋ ਕਿਨੈ ਕਛ ਕਰਾ, ਆਪ ਭਲਾ ਕਰ ਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਤ, ਓਤ ਪੋਤ ਆਪਣ ਸੰਗ ਰਾਜ, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕੇ ਹੋ ਜਾਣ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਓ ਧਨਵੰਤ ਕੁਲਵੰਤ ਪਤਿਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ

ਪੂਰੇ ਕੇ ਗੁਣ ਗਾਓ ਅਸ਼ਟਪਦੀ। ਪੂਰੇ ਗੁਰ ਕਾ ਸੁਨੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖੋ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤਿਆਗੂ ਤਰੰਗ, ਸੰਤ ਜਨਾ ਕੀ ਤੂਰ ਮਨ ਮੰਗ। ਆਪ ਛੋੜ ਬੇਨਤੀ ਕਰਹੂ, ਸਾਧ ਸੰਗ ਅਗਨ ਸਾਗਰ ਤਰਹੂ, ਹਰ ਤਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰੋ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਮੁੱਲੀ ਕਲਾਲੇ ਰਤਨ, ਸੰਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾਕੈ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਨਾਹ ਦਵਾਜੈ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਾਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੀ, ਸ਼ਰਨ ਜੋਗ ਸੁਨ ਸ਼ਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਈ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵ ਕੀ ਸੇਵ, ਵਾਲ ਜੰਜਾਲ ਬਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ, ਕਰ ਪ੍ਰਸਾਦ ਆ ਪ੍ਰਭ ਧਾਰੀ, ਨਾਨਕ ਨਿਭੀਖੇ ਪਹਮਾਰੀ, ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਜ ਪਾਏ ਆਸਾਨ, ਬੋਰ ਨਾ ਹੋ।

ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੂਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮੇ ਇਸ਼ਨਾਨ ਚਾਰ ਪਦਾਰਥ ਕਮਲ ਪੁਰਗਾ ਸਭ ਕੈ ਮੱਧ ਸਗਲ ਤੇ ਉਦਾ ਸੁੰਦਰ ਚਤੁਰ ਤਤ ਕਾ ਬੇਤਾ ਸਮਦਰ ਸੀਕ ਦ੍ਰਿਸ਼ਟੇਤਾ ਈ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ਨਿਕਲ ਬਣੇ ਨੇ, ਬਾਹਰਲੀ ਮੈਲ ਜਿਹੜੀ ਹੈ ਦੂਰ ਹੋ ਜਾਂਦੀ ਹੈ, ਵਸਤਰ ਸਾਫ਼ ਹੋ ਜਾਂਦੇ ਨੇ। ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈ ਹੈ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਨਾਮ ਦੇ ਰੰਗ ਮਨ ਦੀ ਮੈਲ ਜਿਹੜੀ ਹੈ ਦੂਰ ਹੁੰਦੀ ਹੈ। ਹੁਣੇ ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਲਿਆ ਗੁਣ ਗਾਉਣ ਨਾਲ ਬੜਾ ਵੱਡਾ ਲਾਭ ਅਤੇ ਫਾਇਦਾ ਹੋਏਗਾ। ਕਿਹੜਾ? ਗੁਣ ਗਾਵਤ ਤੇਰੀ ਉੱਤਰ ਸਮੈਲ, ਕਹਿਣ ਲੱਗੇ ਤੇਰੀ ਮੈਲ ਉੱਤਰ ਜਾਏਗੀ। ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨਾਲ ਸਤਿਗੁਰੂ ਪਾਤਸ਼ਾਹ ਜੀ ਜੋੜਦੇ ਨੇ, ਵਾਰ ਵਾਰ ਵਾਰ ਵਾਰ ਇਹ ਕਹਿੰਦੇ ਨੇ, ਸਮਝਾਉਂਦੇ ਨੇ, ਭਾਈ ਉਹਨੂੰ ਸਦਾ ਯਾਦ ਕਰ, ਉਹਨੂੰ ਚੇਤੇ ਕਰ, ਉਹਦੇ ਗੁਣ ਗਾਉਂਦਾ ਰਹੋ। ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ, ਬੜੀ ਵੱਡੀ ਪ੍ਰਾਪਤੀ ਹੋਵੇਗੀ। ਇਸ ਪੰਕਤੀ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾ ਦਿੱਤਾ, ਸਮਾਂ ਸੀਮਤ ਹੈ, ਜਿਸ ਪੰਕਤੀ ਨੂੰ ਖੋਲ੍ਹੀਏ ਤਾਂ ਤਕਰੀਬਨ ਬੜਾ ਲੰਮਾ ਟਾਈਮ ਲੱਗ ਸਕਦਾ ਹੈ। ਕਹਿਣ ਲੱਗੇ, ਗੁਣ ਗਾਉਣ ਨਾਲ ਮਨ ਦੇ ਚਿੰਦੇ ਹੋਏ ਸਾਰੇ ਫਲ ਹੈ ਜਿਹੜੇ ਉਹ ਪ੍ਰਾਪਤ ਹੋ ਜਾਣਗੇ। ਜੇ ਤੂੰ ਸਦਾ ਗੁਣ ਗਾਏਗਾ, ਜੀ ਕੈ ਸੰਗ ਸਹਾਈ, ਫਿਰ ਗਾਉਣ ਗਾਉਣ ਦਾ ਬਹੁਤ ਵੱਡਾ ਲਾਭ ਇਹ ਹੈ। ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ ਇੱਦਾਂ ਦਾ ਹੈ, ਜੀ ਦੇ ਜਿੰਦ ਦੇ ਇਹ ਨਾਲ ਨਿਭਦਾ, ਨਾਲ ਰਹਿੰਦਾ, ਨਾਲ ਸਹਾਈ ਹੁੰਦਾ ਹੈ। ਕੋਈ ਵੀ ਮਿੱਤਰ ਦੋਸਤ ਧਨ ਦੌਲਤ ਮਹਿਣ ਮਾੜੀਆਂ ਦੁਨੀਆਂ 'ਤੇ ਜੋ ਕੁਝ ਵੀ ਦੇਖਦੇ ਹਾਂ, ਇਹ ਜਿੰਦ ਦੇ ਨਾਲ ਨਹੀਂ ਨਿਭਦਾ, ਸਰੀਰ ਦੇ ਨਾਲ ਕਿਤੇ ਕਿਤੇ ਥੋੜ੍ਹਾ ਸਮਾਂ ਨਾਲ ਸਾਥ ਦੇ ਸਕਦੇ ਨੇ। ਇਸੇ ਲਈ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਅੰਦਰ ਕਿਹਾ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨੀ ਡੂਬੈ ਤਸਕਰਣੀ ਲੇਵੈ, ਭਾਹੇ ਨਾ ਸਾਕੈ ਜਾਲੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਹਿਣ ਲੱਗੀ, ਸਿਮਰ ਸਿਮਰ ਕੇ ਸੁਖ ਪ੍ਰਾਪਤ ਹੁੰਦਾ, ਨਾਲ ਜਿਹੜਾ ਜਿੰਦ ਦੇ ਸਹਾਈ ਹੁੰਦਾ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਨਾਮ। ਰਹਾਉ ਦਾ ਵਿਸ਼ਰਾਮ ਦੇ ਕੇ ਬਾਕੀ ਦੇ ਬੰਦ ਪਾਤਸ਼ਾਹ ਜੀ ਉਚਾਰਨ ਕਰਦੇ। ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਕਿਹਦੇ ਗੁਣ ਗਾਉਣੇ ਨੇ? ਕਹਿਣ ਲੱਗੇ, ਭੁਲੇਖਾ ਨਾ ਰਹੇ, ਗੁਰਪੂਰੈ ਸ਼ਬਦ ਵਰਤ ਦਿੱਤਾ, ਪੂਰੇ ਗੁਰੂ ਦੇ, ਪੂਰੇ ਗੁਰੂ ਦੇ ਚਰਨੀ ਲੱਗਿਆਂ। ਕਹਿਣ ਲੱਗੇ, ਹਰ ਸੰਗ ਸਹਾਈ ਪਾਇਆ, ਇਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਨਾਲ ਸਹਾਇਤਾ, ਸਦਾ ਸੰਗ ਸਾਥ ਨਿਭਦਾ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਨਾਮ। ਗੁਰਪੂਰੇ ਚਰਨੀ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਵਾਰ ਵਾਰ ਪੜ੍ਹਦੇ ਹਾਂ, ਵਾਰ ਵਾਰ ਪੜ੍ਹਦੇ ਹਾਂ, ਅਤੇ ਕਈ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ, ਪਾਤਸ਼ਾਹ ਜੀ ਨੇ ਗੁਰੂ ਦੇ ਨਾਲ ਪੂਰਾ ਸ਼ਬਦ ਵਰਤਿਆ। ਜੇ ਪੂਰਾ ਸ਼ਬਦ ਵਰਤਿਆ ਤਾਂ ਸਵਾਲ ਖੜ੍ਹਾ ਹੁੰਦਾ ਵੀ ਅਧੂਰਾ ਵੀ ਹੋਵੇਗਾ। ਅਧੂਰੇ ਉਦੋਂ ਵੀ ਸੀ, ਅਧੂਰੇ ਅੱਜ ਵੀ ਨੇ, ਅਧੂਰੇ ਗਾਂਹ

ਕਲਮ ਦਾ ਸ਼ਾਹੀ ਦਾ ਪ੍ਰਬੰਧ ਕੀਤਾ, ਅਜਿਹੇ ਪੱਕੇ ਪ੍ਰਬੰਧ ਕੀਤੇ ਸਾਲਾਂ ਬੱਧੀ, ਅੱਜ ਵੀ ਉਹਨਾਂ ਦੀਆਂ ਲਿਖਤਾਂ ਸਾਡੇ ਸਾਹਮਣੇ ਪੜ੍ਹਨ ਨੂੰ ਸੁਣਨ ਨੂੰ ਮਿਲਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਚਾਰ ਸਫੇਰੇ ਪਤਾ ਲੱਗਿਆ ਵੀ ਪਾਤਸ਼ਾਹ ਜੀ ਜਿਹੜੀ ਹੈ ਇੱਕ ਗ੍ਰੰਥ ਤਿਆਰ ਕਰ ਰਹੇ ਨੇ। ਸਮੇਂ ਦੀ ਹਕੂਮਤ ਨੂੰ ਵੀ ਪਤਾ ਲੱਗਿਆ, ਕਈ ਭਗਤਾਂ ਨੂੰ ਪਤਾ ਲੱਗਿਆ, ਆਪਣੇ ਆਪ ਨੂੰ ਕਈ ਅਖਵਾਉਣ ਵਾਲੇ ਕਈ ਉਹਨਾਂ ਕੋਲ ਆਏ ਨੇ। ਉਹਨਾਂ ਵਿੱਚੋਂ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਚਾਰ ਭਗਤ ਨੇ, ਉਹ ਵੀ ਆਏ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਜੀ ਤੁਸੀਂ ਬਾਣੀ ਜਿਹੜੀ ਹੈ ਸਾਨੂੰ ਪਤਾ ਲੱਗੇ ਗ੍ਰੰਥ ਤਿਆਰ ਕਰ ਰਹੇ ਹੋ, ਆਪਣੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਦਰਜ ਕਰ ਰਹੇ ਹੋ, ਪਾਤਸ਼ਾਹ ਜੀ ਸਾਡੀ ਬਾਣੀ ਵੀ ਵਿੱਚ ਦਰਜ ਕਰ ਦਿਓ, ਅਸੀਂ ਵੀ ਰੱਬ ਦੀ ਭਗਤੀ ਕਰਦੇ ਹਾਂ, ਸਾਡੀ ਵੀ ਉਚਾਰਨ ਕੀਤੀ ਬਾਣੀ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜੇ ਬਾਣੀ ਰੱਬ ਦੇ ਸ਼ਬਦ ਨਾਲ, ਰੱਬ ਦੇ ਪਰਮਾਤਮਾ ਦੇ ਨਾਲ ਮੇਲ ਖਾਏਗੀ, ਬਾਕੀ ਬਾਣੀ ਦੇ ਨਾਲ ਮੇਲ ਖਾਏਗੀ, ਤਾਂ ਅਸੀਂ ਬਾਣੀ ਜ਼ਰੂਰ ਦਰਜ ਕਰਾਂਗੇ, ਨਹੀਂ ਤਾਂ ਭਾਈ ਨਹੀਂ ਕਰਾਂਗੇ, ਸਾਨੂੰ ਪਹਿਲਾਂ ਬਾਣੀ ਸੁਣਾਓ। ਉਹਨਾਂ ਵਿੱਚੋਂ ਬਾਣੀ ਸੁਣਾਈ, ਇੱਕ ਭਗਤ ਨੇ ਜ਼ਿਕਰ ਕਰਦਾ ਕਹਿਣ ਲੱਗੇ, ਚੁੱਪ ਵੇਰਿਆ ਚੁੱਪ, ਇੱਥੇ ਬੋਲਣ ਦੀ ਨਾ ਜਾ। ਪਾਤਸ਼ਾਹ ਜੀ ਨੇ ਬਾਣੀ ਸੁਣੀ, ਕਹਿਣ ਲੱਗੇ, ਭਾਈ ਇਹ ਬਾਣੀ ਜਿਹੜੀ ਹੈ ਸਾਡੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨਾਲ ਮੇਲ ਨਹੀਂ ਖਾਂਦੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਇਹ ਕਿਹਾ। ਕਹਿਣ ਲੱਗੇ, ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ, ਕੋਈ ਵੀ ਮਨੁੱਖ ਚੁੱਪ ਨਹੀਂ ਰਹਿ ਸਕਦਾ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਬਾਣੀ ਨਹੀਂ ਮੇਲ ਖਾਂਦੀ। ਜਵਾਬ ਦਿੱਤਾ, ਉਹ ਚਲੇ ਗਏ ਨੇ, ਅਤੇ ਮਨ ਵਿੱਚ ਉਹਨਾਂ ਨੇ ਵੀ ਬੜਾ ਰੋਸ ਪੈਦਾ ਕੀਤਾ। ਖੈਰ, ਸਤਿਗੁਰੂ ਪਾਤਸ਼ਾਹ ਜੀ ਨੇ ਗ੍ਰੰਥ ਤਿਆਰ ਕੀਤਾ ਔਰ ਹਰਿਮੰਦਰ ਸਾਹਿਬ ਵਿਖੇ ਪਾਤਸ਼ਾਹ ਜੀ ਨੇ 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਕਰਵਾਇਆ। ਜਦੋਂ ਪਹਿਲਾ ਪ੍ਰਕਾਸ਼ ਅਸੀਂ ਸੁਣਦੇ ਹਾਂ, ਫਿਰ ਸਵਾਲ ਖੜ੍ਹਾ ਹੁੰਦਾ ਵੀ ਪਹਿਲਾ ਹੈ ਅਤੇ ਦੂਸਰਾ ਵੀ ਕੋਈ ਹੋਏਗਾ। ਹਾਂ ਭਾਈ, ਜਦੋਂ ਪਹਿਲਾ ਪ੍ਰਕਾਸ਼ ਹੈ ਉੱਥੇ ਦੂਸਰਾ ਹੈ ਸੰਪੂਰਨਤਾ ਦਿਵਸ, ਤੀਸਰਾ ਹੈ ਗੁਰਤਾ ਗੱਦੀ। ਇਹ ਤਿੰਨੋਂ ਸਾਡੀ ਸਿੱਖ ਕੌਮ ਅੰਦਰ ਜਿਹੜੇ ਨੇ ਦਿਨ ਮਨਾਏ ਜਾਂਦੇ ਨੇ। ਅੱਜ ਅਸੀਂ ਪਹਿਲਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਉੱਥੇ ਪਹਿਲਾ ਪ੍ਰਕਾਸ਼ ਸਤਿਗੁਰੂ ਪਾਤਸ਼ਾਹ ਜੀ ਨੇ 1604 ਈਸਵੀ ਨੂੰ ਹਰਿਮੰਦਰ ਸਾਹਿਬ ਵਿਖੇ ਕਰਾਇਆ। ਧੰਨ ਧੰਨ ਬਾਬਾ ਬੁੱਢਾ ਜੀ, ਉਹਨਾਂ ਨੂੰ ਡਿਊਟੀ ਲਾਈ, ਤੁਸੀਂ ਸੇਵਾ ਕਰਨੀ ਹੈ, ਔਰ ਹੁਕਮਨਾਮਾ ਸਾਹਿਬ ਉਹਨਾਂ ਨੇ ਲਿਆ ਅਤੇ ਪਹਿਲਾ ਹੁਕਮਨਾਮਾ ਸਾਹਿਬ ਆਇਆ ਸੀ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਰੋਇਆ, ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਇਹ ਹੁਕਮਨਾਮਾ ਸਾਹਿਬ ਆਇਆ, ਸਾਡੇ ਸਿੱਖ ਕੌਮ ਨੇ ਤਿੰਨੋਂ ਹੁਕਮਨਾਮੇ ਜਿਹੜੇ ਨੇ ਸਾਨੂੰ ਪੜ੍ਹਨ ਨੂੰ ਮਿਲਦੇ ਨੇ, ਸਾਨੂੰ ਯਾਦ ਵੀ ਰੱਖਣੇ ਚਾਹੀਦੇ ਨੇ, ਤਿੰਨੋਂ ਦੇ ਤਿੰਨੋਂ ਜਿਹੜੇ ਨੇ ਉਹ ਸਾਂਭੇ ਹੋਏ ਨੇ। ਜਦੋਂ ਪਹਿਲਾ ਪ੍ਰਕਾਸ਼ ਉਤਸਵ ਪਹਿਲਾ ਪ੍ਰਕਾਸ਼ ਕਰਵਾਇਆ ਪਾਤਸ਼ਾਹ ਜੀ ਨੇ, ਉਦੋਂ ਇਹ ਹੁਕਮਨਾਮਾ ਸਾਹਿਬ ਆਇਆ ਸੀ ਜਿਹੜਾ ਆਪ ਜੀ ਸੰਗਤਾਂ ਨੇ ਸਰਵਣ ਕੀਤਾ, ਸੰਤਾਂ ਕੇ ਕਾਰਜ ਆਪ ਖਰੋਇਆ। ਸਦੋਂ ਦੂਸਰੀ ਵਾਰ ਸਾਬੋ ਕੀ ਤਲਵੰਡੀ ਵਿਖੇ ਸੰਪੂਰਨਤਾ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਬਾਣੀ ਦਰਜ ਕਰਾ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਾਣੀ ਦਰਜ ਕਰਾਈ, ਉਦੋਂ ਫਿਰ ਪ੍ਰਕਾਸ਼ ਕੀਤਾ ਅਤੇ ਉਦੋਂ ਹੁਕਮਨਾਮਾ ਸਾਇਆ ਸੀ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜਦੋਂ ਨੰਦੇੜ ਸਾਹਿਬ ਦੀ ਤਾਂ ਪਾਵਨ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖਿਆ ਵੀ ਹੁਣ ਜਿਹੜਾ ਹੈ ਸਰੀਰਾਂ ਤੋਂ ਬਾਹਰ ਕੱਢ ਕੇ ਸਿੱਖ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ ਹੈ, ਜਦੋਂ ਸਾਨੂੰ ਸ਼ਬਦ ਨਾਲ ਜੋੜਿਆ, ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ। ਉਦੋਂ ਹੁਕਮਨਾਮਾ ਸਾਹਿਬ ਆਇਆ ਸੀ, ਸੂਹੀ ਮਹੱਲਾ ਪੰਜਵਾਂ, ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਇਹ ਤਿੰਨੋਂ ਹੁਕਮਨਾਮੇ ਸਾਹਿਬ ਸਾਨੂੰ ਪੜ੍ਹਨ ਨੂੰ ਮਿਲਦੇ ਨੇ, ਸਾਂਭੇ ਹੋਏ ਨੇ। ਸੋ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਸਾਡੇ 'ਤੇ, ਮਹਾਨ ਪਰਉਪਕਾਰ ਕੀਤਾ, ਸ਼ਬਦ ਨਾਲ ਜੋੜਿਆ ਸਿੱਖ ਨੂੰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਸ਼ਬਦ ਨਾਲ ਜੋੜਿਆ। ਜਦੋਂ ਕਿਸੇ ਦੇ ਨਗਰ, ਕਿਸੇ ਨਗਰ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਨੇ ਨਾਲ ਸਾਥੀ ਭਾਈ ਮਰਦਾਨਾ ਜੀ, ਅਤੇ ਸੰਗਤਾਂ ਨੂੰ ਜੋੜਦੇ ਨੇ, ਕਈ ਦਿਨ ਰਹੇ ਨੇ, ਬਾਣੀ ਪੜ੍ਹੀ, ਸੰਗਤਾਂ ਦਾ ਪਿਆਰ ਬਣਿਆ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਭਾਈ ਹੁਣ ਅਸੀਂ ਅੱਗੇ ਜਾਣਾ ਹੈ, ਅਤੇ ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਹੁਣ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ, ਸਾਡਾ ਬਹੁਤ ਤੁਹਾਡੇ ਨਾਲ ਪਿਆਰ ਬਣਿਆ, ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ, ਤੁਸੀਂ ਹੁਣ ਇੱਥੋਂ ਨਹੀਂ ਜਾਣਾ। ਪਾਤਸ਼ਾਹ ਜੀ ਕਹਿਣ ਲੱਗੇ ਨੇ, ਭਾਈ ਜਗਤ ਦੇ ਵਿੱਚ ਹੋਰ ਵੀ ਸੰਗਤਾਂ ਨੂੰ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲ, ਕਰਤਾਰ ਨਾਲ ਜੋੜਨਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਜੁੜੇ ਰਹੀਏ, ਤਾਂ ਆਹ ਜਿਹੜੀ ਬਾਣੀ ਹੈ, ਸਮਝੋ ਤੁਸੀਂ ਮੇਰੇ ਨਾਲ ਗੱਲਾਂ ਕਰੋਗੇ ਜੇ ਤੁਸੀਂ ਬਾਣੀ ਪੜੋਗੇ। ਅੱਜ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਜਪਜੀ ਸਾਹਿਬ, ਜਦੋਂ ਅਸੀਂ ਹੋਰ ਵੀ ਬਾਣੀ

ਆਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਾਂ ਸੁਹਿਲੇ ਕਰ ਕਿਰਪਾ ਪ੍ਰਭ ਮੇਲੇ। ਜਿਹੜਾ ਸ਼ਬਦ ਨਾਲ ਜੁੜ ਜਾਂਦਾ ਹੈ, ਸ਼ਬਦ ਦੇ ਚਰਨੀ ਲੱਗ ਜਾਂਦਾ, ਉਹ ਇੱਕ ਥਾਂ ਦੋ ਥਾਂ ਨਹੀਂ, ਜਿੱਥੇ ਵੀ ਜਾਏਗਾ ਸਦਾ ਸੁਖੀ ਰਹੇਗਾ। ਅਤੇ ਇਹ ਕਿਰਪਾ ਕਰਕੇ ਪ੍ਰਭੂ ਪਰਮਾਤਮਾ ਹੀ ਸਾਨੂੰ ਮਿਲ ਸਕਦਾ ਹੈ। ਗੁਰੂ ਦੇ ਪਾਸ ਅਸੀਂ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜੋ, ਸਾਨੂੰ ਨਾਮ ਦੀ ਦਾਤ ਦਿਓ ਤਾਂ ਕਿ ਸਾਡਾ ਭਲਾ ਹੋਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਮਾਂ ਸੀਮਤ ਹੈ। ਆਓ ਕੁਝ ਪ੍ਰੇਮੀਆਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਗਈਆਂ ਨੇ, ਅਰਦਾਸ ਬੇਨਤੀਆਂ ਲਈ ਮਾਇਆ ਭੇਜਦੇ ਨੇ, ਸੋ ਉਹਨਾਂ ਦੇ ਨਾਮ ਜਿਹੜੇ ਨੇ ਇਸ ਪ੍ਰਕਾਰ ਹਨ ਜੀ। ਗੁਪਤ ਪਰਿਵਾਰ ਵੱਲੋਂ ਸੇਵਾ ਆਈ ਹੈ 20 ਪੌਂਡ, ਗੁਪਤ ਪਰਿਵਾਰ ਵੱਲੋਂ ਮਨੋਕਾਮਨਾ ਦੀ ਪੂਰਤੀ ਲਈ 11 ਪੌਂਡ, ਬੱਚੀ ਬ੍ਰਹਮਜੋਤ ਕੌਰ ਵੱਲੋਂ ਚੜ੍ਹਦੀ ਕਲਾ ਲਈ 2.5 ਪੌਂਡ, ਗੁਪਤ ਲੰਗਰ ਵਾਸਤੇ 20 ਪੌਂਡ, ਸਰਦਾਰ ਕਰਮਜੀਤ ਸਿੰਘ ਚੜ੍ਹਦੀ ਕਲਾ ਲਈ 5 ਪੌਂਡ ਭੇਜਦੇ ਨੇ, ਬੱਚੀ ਬ੍ਰਹਮਜੋਤ ਕੌਰ 5 ਪੌਂਡ, ਬੀਬੀ ਹਰਜੀਤ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਲਈ 5 ਪੌਂਡ ਅਰਦਾਸ ਭੇਟਾ ਕਰਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਪਰਿਵਾਰਾਂ ਦੇ ਸਿਰ 'ਤੇ ਮੇਰਾ ਪ੍ਰਿਆਥ ਰੱਖਣ, ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਕਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਭੁੱਲ ਚੁੱਕ ਦੀ ਖਿਮਾ ਆਓ, ਸਾਡੀ ਅਤੀ ਸਤਿਕਾਰਯੋਗ ਪਾਤਸ਼ਾਹ ਭਾਈ ਸਰਦਾਰ ਰਜਿੰਦਰ ਸਿੰਘ ਜੀ ਪੁਰੇਵਾਲ ਸੈਕਟਰੀ ਸਾਹਿਬਾਨ, ਉਹਨਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨੇ ਆਪਾਂ ਸਾਨੂੰ ਉਦਮ ਬਖਸ਼ਿਆ, ਸਾਨੂੰ ਪਾਠ ਹੋਏ ਹੈਗੇ ਆ, ਹੁਕਨਾਮੇ ਦੀ ਵਿਆਖਿਆ ਵੀ ਗੁਰਦੇ ਵੀਰ ਸਾਹਿਬ ਉਹਨਾਂ ਨੇ ਕੀਤੀ ਹੈਗੀ ਆ। ਪ੍ਰਕਾਸ਼ ਜੋ ਕੱਲ੍ਹ ਵੱਡੀ ਪੱਧਰ 'ਤੇ ਸਾਰੀ ਦੁਨੀਆ ਦੇ ਉੱਤੇ ਮਨਾ ਗਿਆ, ਆਪਾਂ ਪਿਛਲੇ ਹਫ਼ਤੇ ਮਨਾਇਆ ਸੀ। ਕੈਲੰਡਰ ਹੁਣ ਦੋ ਹੋ ਗਏ ਆ, ਇੱਕ ਨਾਨਕਸ਼ਾਹੀ ਕੈਲੰਡਰ ਜਿਹਤੇ ਫਿਕਸ ਡੇਟਾਂ, ਇੱਕ ਜੋ ਪਹਿਲਾਂ ਤੋਂ ਚੱਲਦਾ ਆਉਂਦਾ ਸੀਗਾ ਇੰਡੀਆ ਦੇ ਵਿੱਚ, ਉਹ ਹੈਗਾ ਪੁਰਾਤਨ। ਉਹ 'ਚ ਤਾਂ ਹੁਣ ਤਾਂ ਆਪਾਂ ਨਾਮ ਨਹੀਂ ਚਿੱਤੇ, ਬਹੁਤ ਨਵੀਂ ਜਨਰੇਸ਼ਨ ਨੂੰ ਤਾਂ, ਪੁਰਾਣੀ ਜਨਰੇਸ਼ਨ ਨੂੰ ਤਾਂ ਅਜੇ ਥੋੜ੍ਹਾ ਬਹੁਤਾ ਪਤਾ ਸੀਗਾ ਜੇ ਸਾਗ ਜੇ ਠਾਠ ਦਾ, ਅਤੇ ਪਰ ਅਜੇ ਵੀ ਉਹ ਹਿਸਾਬ ਨਾਲ ਹੀ ਉਹ ਗੁੱਪ ਮਨਾਏ ਜਾਂਦੇ ਹੈਗੇ ਆ। ਪਹਿਲਾਂ ਨਾਨਕਸ਼ਾਹੀ ਕੈਲੰਡਰ ਤੀਵਨ ਤੀਵਨ ਸਾਰੀ ਦੁਨੀਆਂ 'ਚ ਲਾਗੂ ਹੋ ਗਿਆ ਸੀ, ਕੁਛ ਡੇਰਿਆਂ ਨੂੰ ਛੱਡ ਕੇ। ਪਰ ਡੇਰਿਆਂ ਕੋਲ ਪੈਸੇ ਬਹੁਤ ਆ, ਵੋਟਾਂ ਬਹੁਤ ਆ, ਅਤੇ ਫਿਰ ਦਸਾਂ ਕੁ ਸਾਲਾਂ ਬਾਅਦ, 10 ਸਾਲ ਮੇਰੇ ਚੱਲਿਆ ਉਹ, ਅਤੇ ਉਦੋਂ ਬਾਅਦ ਫਿਰ ਚੇਂਜ ਕਰਤਾ ਸੀ। ਦੋ ਬੰਦੇ ਨੇ ਚੇਂਜ ਕੀਤਾ ਸੀ, ਦੋਨੇ 10ਵੀਂ ਪੜ੍ਹੇ ਨਹੀਂ ਸੀਗੇ, ਮੈਟ੍ਰਿਕ ਪਾਸ ਨਹੀਂ ਸੀ ਦੋਨੇ। ਇੱਕ ਤਾਂ ਮੱਕੜ ਨੇ ਕੀਤਾ ਸੀ, ਇੱਕ ਆਪਣੇ ਹਰਨਾਮ ਸੋਹਣਾ ਨੇ, ਮੇਰੇ ਖਿਆਲ ਨਹੀਂ 10ਵੀਂ ਤੋਂ ਵੱਧ ਪੜ੍ਹੇ ਸੀ। ਮੱਕੜ ਦੇ ਤਾਂ ਮੈਂ ਬਹੁਤ ਲਾਗੇ ਰਿਹਾ, ਅਤੇ ਇੱਕ ਵਾਰੀ ਗੱਲ ਵੀ ਕੀਤੀ ਸੀ, ਮੈਂ ਤੁਹਾਨੂੰ ਦੱਸਦਿਆਂ। ਪ੍ਰਧਾਨ ਛੋਂਡਿਆ ਲੰਬਾ ਜਿਹਾ ਰਿਹਾ, ਮੇਰੇ ਕੋਲ ਰੋਂਦਾ ਸੀ ਉਹ, ਉਹਦੇ ਘਰ ਦੀ ਗੱਲ ਹੀ ਹੈਗੀ ਆ, ਉਹਦਾ ਮੋਰਟਨ ਐਕਸਟੈਂਸ਼ਨ 'ਚ ਘਰ ਆ ਉਹਦਾ, ਰੋਂਦਾ ਸੀ, ਕਹਿੰਦਾ ਮੇਰੇ ਬਸ ਦੀ ਗੱਲ ਨਹੀਂ, ਕਹਿੰਦਾ ਮੈਂ ਤੁਹਾਡੇ ਨਾਲ ਸਹਿਮਤ ਹਾਂ, ਇਹੀ ਚਾਹੀਦਾ ਲਾਗੂ ਹੋਣਾ, ਪਰ ਕਹਿੰਦਾ ਮੈਨੂੰ ਕਿਉਂ ਨਹੀਂ ਜਲੀਲ ਕਰਨਾ, ਜਿਹੜੀਆਂ ਉੱਥੇ ਦੀਆਂ ਸਰਕਾਰਾਂ ਹੈਗੀਆਂ ਆ ਜਾਂ ਸਾਰੇ ਡੇੜੇਦਾਰ ਹੈਗੇ ਆ। ਦੋ ਬੰਦੇ ਨੇ ਪੜ੍ਹ, ਅਤੇ ਗੁਰਬਚਨ ਸਿੰਘ ਜਿਹੇ ਦਾ ਜਿਹੜਾ ਹੁੰਦਾ ਸੀ, ਹੁਣ ਤਾਂ ਕੋਈ ਪੁੱਛਦਾ ਹੀ ਨਹੀਂ ਉਹਨੂੰ ਕੋਈ ਵੀ, ਅਤੇ ਉਹਨੇ ਖਤਮ ਕਰਤਾ ਤਿੰਨੇ। ਮੇਰੇ ਖਿਆਲ ਦੋਨੇ ਦਿਨ 10 ਪਤਾ ਨਹੀਂ ਪੜ੍ਹੇ ਸੀ। ਮੈਂ ਕਈ ਵਾਰੀ ਸਟੇਟਮੈਂਟਾਂ ਦਿੱਤੀਆਂ, ਇੰਡੀਆ ਮੀਡੀਆ 'ਚ ਬੋਲਿਆ ਬਈ ਕਿਹੜੀਆਂ ਉਹਦੇ 'ਚ ਘਾਟਾਂ ਸੀਗੀਆਂ ਉਹ ਦੱਸ ਤਾਂ ਦਿਓ, ਸੁਜੈਸ਼ਨ ਕਿਹੜੇ ਆਏ ਸੀ ਸਾਨੂੰ ਵਿੱਚ, ਆਹ ਚੀਜ਼ਾਂ ਨਹੀਂ ਠੀਕ, ਆਹ ਠੀਕ, ਉਹ ਦੱਸ ਦਿਓ। ਮੇਰੇ ਕਿੰਨੇ ਹੋਰ ਸਾਂ ਤਾਂ ਬਹੁਤ ਪੁੱਛ ਚੁੱਕੀਆਂ, ਉਹ ਦੱਸਿਆ ਹੀ ਨਹੀਂ। ਪਤਾ ਨਹੀਂ ਸਾਡੇ ਤਦੇ ਪਾਉਂਦੇ ਸਤਿਗੁਰਾਂ ਪਾਉਂਦੇ ਹੀ ਨਹੀਂ, ਆਪਾਂ ਸਾਡਾ ਕੋਈ ਹੈ ਹੀ ਨਹੀਂ। ਇੱਕ ਦਿਨ ਦੀ ਲਾਗੂ ਕਰ ਦਿਓ 10 ਲੱਖ ਦੇ ਇਕੱਠ ਵਿੱਚ, ਦਮਦਮਾ ਸਾਹਿਬ 58 ਸਾਲ ਬਾਬੇ ਦੋ ਆ ਜਾਣ, ਆਰ ਐਸ ਐਸ ਆ ਜਾਏ, ਅਤੇ ਸਾਡੇ ਆਗੂ ਫੈਸਲਾ ਬਦਲ ਲੈਂਦੇ ਆ। ਬੜੀ ਨਾ ਸਾਡੇ ਅਜੀਬ ਜਿਹੀ ਸਥਿਤੀ ਬਣੀ ਆ। ਨੈਗੇਟਿਵ ਗੱਲਾਂ ਤਾਂ ਮੈਨੂੰ ਕਰਨੀਆਂ ਨਹੀਂ ਚਾਹੀਦੀਆਂ ਗੁਰਦੁਆਰੇ ਤੋਂ, ਪਰ ਘਰ 'ਚ ਸਾਡੇ ਜਿਹੜੀਆਂ ਘਾਟਾਂ ਹੈਗੀਆਂ ਉਹ ਵੀ ਥੋੜ੍ਹਾ ਥੋੜ੍ਹਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀਆਂ ਘਾਟਾਂ ਸਾਡੇ ਘਰ ਦੇ ਵਿੱਚ ਹੈਗੀਆਂ। ਅਤੇ ਬਤਾਂਤੀ ਹੁਣੀ ਲਾਗੂ ਕੀਤਾ ਸੀਗਾ, ਉਹ ਤਾਂ ਤੁਹਾਡੇ ਕੋਲ ਇੱਥੇ ਸਟੇਜ 'ਤੇ ਵੀ ਨਾਲ ਬਹਿੰਦੇ ਹੁੰਦੇ ਕੀਰਤਨ ਕਰਦਿਆਂ ਦੇ, ਅਤੇ ਬਹੁਤ ਸਾਰੀ ਰਿਕਾਰਡਿੰਗ ਵੀ ਕੀਤੀ ਆ, ਅਤੇ ਮਹੀਨਾ ਮਹੀਨਾ ਬਾਅਦ 'ਚ ਆਪਾਂ ਤੋਂ ਇੱਥੇ ਰਹਿੰਦੇ ਰਹੇ ਹੈਗੇ ਆ। ਅਤੇ ਉਹਨਾਂ ਦੇ ਵੇਲੇ ਲਾਗੂ ਹੋਇਆ ਸੀ ਇਹ, ਅਤੇ ਬੜ ਕੇ ਕਿਸੇ ਵਿਦਵਾਨ ਦੀ ਕੋਈ ਮੀਟਿੰਗ ਨਹੀਂ, ਕੋਈ ਕੁਛ, ਸਾਡੇ ਫੈਸਲੇ ਇੱਦਾਂ ਹੁੰਦੇ ਆ। ਹੁਣ ਵੀ ਮੈਨੂੰ ਕਈ ਵਿਦਵਾਨ ਕਹਿੰਦੇ ਸੀਗੇ

ਲਿਖਦੇ ਰਹਿੰਦੇ, ਮੀਡੀਆ ਦੇ ਵਿੱਚ ਚਰਚਾ ਚੱਲਦੀ ਰਹਿੰਦੀ, ਬੰਦ ਤਾਂ ਹੋਈ ਨਹੀਂ। ਹੁਣ ਵੀ ਵੱਡਾ ਫੰਕਸ਼ਨ ਹੋ ਰਿਹਾ ਜਰਨੀ ਦੇ ਵਿੱਚ, ਕਾਫੀ ਵੱਡੇ ਵੱਡੇ ਬੁਲਾਰੇ ਆ ਰਹੇ, ਗੁਰਦੁਆਰਾ ਪ੍ਰਧਾਨ ਵੀ 25-30 ਉੱਥੇ ਇਕੱਠੇ ਹੋ ਰਿਹਾ। ਸ਼ਾਇਦ ਤੁਸੀਂ ਸੋਸ਼ਲ ਮੀਡੀਆ ਦੇਖੀ ਹੋਣੀ, ਐਡ ਚੱਲਦੀ ਉਹਨਾਂ ਦੀ, 2 ਵੀਕਾਂ ਹੋ ਗਈਆਂ। ਕੈਲੰਡਰ ਦੀ ਗੱਲ ਵੀ ਉਹ 'ਚ ਮੇਨ ਆ, ਅਤੇ ਗੁਰਚਰਨ ਸਿੰਘ ਰਾਏ ਵਾਲਾ ਮੋਹਰੇ ਲੀਡ ਕਰ ਰਿਹਾ, ਉਹ ਵੀ ਗੁਰਦੁਆਰਾ ਪ੍ਰਧਾਨ ਆ ਜਰਨੀ ਦੇ ਵਿੱਚ, ਅਤੇ ਚਰਚਾ ਤਾਂ ਚੱਲਦੀ ਰਹਿੰਦੀ। ਅਤੇ ਮੈਨੂੰ ਕਹਿੰਦੇ ਪੁਰਲ ਤੁਸੀਂ ਵੀ ਕੁਛ ਕਰਿਓ ਇੱਕ ਦਿਨ। ਪਾਕਿਸਤਾਨ ਤੋਂ ਵੀ ਟੈਲੀਫੋਨ ਆਏ ਲਾਹੌਰ ਯੂਨੀਵਰਸਿਟੀ ਦੇ ਵਿੱਚ, ਇੱਥੇ ਪਾਲ ਸਿੰਘ ਪੁਰੇਵਾਲ ਦੀ ਯਾਦ ਦੇ ਵਿੱਚ ਉਹਨਾਂ ਨੇ ਲਾਇਬ੍ਰੇਰੀ ਬਣਾਈ ਆ, ਕਾਫੀ ਵੱਡੀ ਆ। ਇੱਥੇ ਜਿੱਥੇ ਤੱਕ ਆਪਣੇ ਬੱਚੇ ਬੈਠੇ ਨੇ, ਇੱਥੇ ਤੱਕ ਲਾਇਬ੍ਰੇਰੀ ਬਣਾਈ ਹੈ, ਜਿੱਥੇ ਸਾਰੀਆਂ ਉਹਦੀਆਂ ਕਿਤਾਬਾਂ ਜਿਹੜੀਆਂ ਪ੍ਰਾਪਤੀਆਂ ਉਹਦੀ ਪੜ੍ਹਾਈ ਜਿਹੜੀ ਆ ਉੱਥੇ ਲੈ ਕੇ ਲਾਈ ਆ। ਅਤੇ ਉੱਥੋਂ ਪ੍ਰੋਗਰਾਮ ਕੀ ਕਰਦੇ ਹੁੰਦੇ, ਉਹ ਵੀ ਕਹਿੰਦੇ ਸੀ ਵੀ ਸਾਰੇ ਵਿਦਵਾਨ ਇਕੱਠੇ ਕਰਕੇ ਉਹ ਕਰ ਦਿੰਦੇ ਔਨਲਾਈਨ, ਕਿਤੇ ਕਿਤੇ ਮੈਂ ਹਾਜ਼ਰ ਹੁੰਦਾ, ਬਹੁਤ ਤਾਂ ਹਾਜ਼ਰ ਨਹੀਂ ਭਰਦਾ, ਸਾਨੂੰ ਜਾਣਕਾਰੀ ਦੇ ਰਿਹਾ, ਘਰਾਂ 'ਚ ਵੀ ਸੁਣਦੇ ਹੁੰਦੇ ਆ ਬਹੁਤ ਸਾਰੇ ਰੇਡੀਓ ਨੂੰ। ਅਤੇ ਮੈਂ ਕਿਹਾ ਕਿਸੇ ਤੋਂ ਨਹੀਂ ਹੋਣਾ ਹੈਗਾ, ਇਕੱਲਾ ਸਰੀਰ ਬਾਦਲ ਹੀ ਕਰ ਸਕਦਾ। ਜੇ ਉਹਨੂੰ ਫਿਰ ਮਿਲਣ ਜਾਊਂਗਾ ਤਾਂ ਮੈਨੂੰ ਜਸਦੇਵ ਸਿੰਘਾਂ ਨੇ ਗਾਣਾ ਕੱਢਣਾ ਪੈਣਾ, ਕਹਿਣਾ ਤੂੰ ਬਲ ਨਾਲ ਰਲ ਗਿਆ। ਅਤੇ ਆਪਾਂ ਹੁਣ ਜੇ ਮੈਂ ਸਿਹਤ ਠੀਕ ਰਹੀ ਹੋ ਨਾ, ਫਿਰ ਮੈਂ ਕੋਸ਼ਿਸ਼ ਕਰਨੀ ਇੱਕ ਵਾਰੀ, ਉਹਨੇ ਉਹ ਤੋਂ ਹੀ ਸਭ ਕੁਛ ਹੋਣਾ। ਅਤੇ ਹੋਰ ਕਿਸੇ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ, ਜਥੇਦਾਰਾਂ ਤੋਂ ਪਾਵਰ ਹੁੰਦੀ ਨਹੀਂ ਕੋਈ ਵੀ, ਸ਼੍ਰੋਮਣੀ ਕਮੇਟੀ ਦੇ ਵੀ ਜਿੰਨੇ ਮਰਜ਼ੀ ਪੜ੍ਹੇ ਲਿਖੇ ਆ, ਸਿਰਫ ਫੈਸਲੇ ਵੋਟਾਂ ਦੇ ਹਿਸਾਬ ਨਾਲ ਹੁੰਦੇ ਆ ਵੀ ਕਿਹੜੇ ਡੇ ਦੇਖੋ ਵੋਟਾਂ ਜ਼ਿਆਦਾ। ਅਤੇ ਸਾਡੇ ਥੋੜ੍ਹੇ ਜਿਹੇ ਇਹ ਘਾਟ ਰਹੀ ਆ, ਜਿਹੜੇ ਨਾਹਰ ਕੰਡ ਦੇ ਹੱਕ 'ਚ ਵੀ ਹੈਗੇ ਆ, ਅਤੇ ਉਹ ਵੀ ਜਿਹੜੇ ਆ ਉਹਨਾਂ 'ਚ ਵੀ ਏਕਤਾ ਦੀ ਵੀ ਘਾਟ ਆ, ਉਹਨਾਂ ਦੇ ਵਿੱਚ ਇਕੱਠੇ ਹੋ ਕੇ ਥੋੜ੍ਹਾ ਜਿਹਾ ਇੱਕ ਦੋ ਵੱਡੇ ਇਕੱਠ ਕਰ ਲੈਣ, ਇੱਕ ਦੋ ਪੈਸਾ ਸਾਂ ਕਰ ਲੈਣ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਬਾਦਲ ਨੇ ਭੱਜੇ ਫਿਰਨਾ ਮਗਰ ਮਗਰ, ਅਸੀਂ ਵੀ ਬੀਗੇ, ਮੈਂ ਵੀ ਅਤੇ ਗੱਲਾਂ ਕਰਦਾ ਰਹਿੰਦਾ। ਅਤੇ ਜਿੱਥੇ ਆਵਾਜ਼ ਵੱਡੀ ਪਤੇ ਜਦ ਤਾਂ ਆਉਂਦੀ, ਉਹਨਾਂ 'ਚ ਗੱਲ ਲਾਗੂ ਨਹੀਂ ਹੋਣੀ ਹੈਗੀ। ਕਿਤੇ ਨਹੀਂ ਜੀ ਮੈਂ ਠੀਕ ਰਿਹਾ, ਅਤੇ ਇਸ ਸਾਲ ਤਾਂ ਠੀਕ ਨਹੀਂ ਜੀ ਬਹੁਤਾ, ਜੇ ਮੈਂ ਗਿਆ ਨਾ ਇਹਦੇ ਉੱਤੇ ਪੈਸੋਂ ਸਵੀਕਾਰ ਕੇ ਆਵਾਂਗੇ, ਅਤੇ ਸਿੱਧਾ ਅਕਾਲੀ ਦਲ ਦੇ ਮੁਖੀ ਨੂੰ ਵੀ ਮਿਲਾਂਗੇ। ਆਪਾਂ ਕੋਲ ਸਾਰੇ ਤਰ੍ਹਾਂ ਦੇ ਬੰਦੇ ਹੈਗੇ ਆ, ਅਤੇ ਕੋਈ ਇੱਦਾਂ ਦੀ ਗੱਲ ਨਹੀਂ ਕਿ ਮਿਲ ਨਹੀਂ ਸਕਦਾ, ਮਿਲਦੇ ਰਹੇ ਆਪਾਂ। ਅਤੇ ਜਿਹੜਾ ਲਾ ਵੀ ਬਣਾਇਆ ਸਾਡੇ ਗਿਆਨੀ ਸਾਹਿਬਾਂ ਨੂੰ ਸ਼ਾਇਦ ਨਹੀਂ ਜਾਣਕਾਰੀ ਹੋਣੀ, ਇਹ ਵੀ ਆਪੇ ਬਣਾਇਆ ਵੀ ਗੁਰੂ ਗ੍ਰੰਥ ਸਾਹਿਬ ਛਪਾਈ ਕੋਈ ਨਹੀਂ ਕਰ ਸਕਦਾ, ਲੰਮੀ ਅਤੇ ਆਪਾਂ ਮਿਹਨਤ ਕੀਤੀ ਸੀਗੀ। ਅਤੇ ਚਸਾਂ ਜੀ ਹਰਿਮੰਦਰ ਵੀ ਕਰਾਇਆ ਸੀ ਆਪਾਂ, ਬਹੁਤ ਬੜਕਾ ਮਾਰਦਾ ਸੀ, ਕਹਿੰਦੇ ਪਰਿਵਾਰ ਨੂੰ ਬਣ ਨਹੀਂ ਦਿਆਂਗੇ, ਸੁਨੇਹੇ ਘੱਲੇ ਗਈ ਮੈਨੂੰ। ਅਤੇ ਬਾਅਦ ਦੇ ਵਿਚ ਆ ਵੀ ਉਹਨੂੰ ਵਜੀਲ ਯਾਤਰਾ ਕਰਾ ਦਿੱਤੀ ਸੀ, ਸਤਿਗੁਰ ਦੀ ਬਖਸ਼ਿਸ਼ ਹੈਗੀ ਆ। ਪਤਾ ਨਹੀਂ, ਮੈਂ ਸਧਾਰਨ ਜਿਹਾ ਬੰਦਾ ਤੁਹਾਡੇ ਵਾਂਗੂ ਹੀ ਇੰਨਾ ਪੜਿਆ ਵੀ ਨਹੀਂਗਾ, ਪਰ ਆਪਾਂ ਜਦ ਰੁਪਈਏ ਦਾ ਫਿਰ ਸਤਿਗੁਰੂ ਆਪ ਬਖਸ਼ ਕਰ ਦਿੰਦੇ ਆ, ਉਹਦੀ ਸਤਿ ਦੀ ਬਖਸ਼ਿਸ਼ ਹੁੰਦੀ ਹੈ, ਬੰਦੇ ਤਾਂ ਕੋਈ ਵੀ ਨਾ ਆਮ, ਆਪਾਂ ਸਾਰੇ ਇੱਕੋ ਜਿਹੀਆਂ ਸਾਰੇ। ਆਪਣੇ ਦੀਵਾਨ ਹੁਣ ਸ਼ੁਰੂ ਹੋਣ ਲੱਗੇ ਆ, ਅਤੇ ਹੁਣ ਪਹਿਲਾਂ ਆਪਣੇ ਕੀਰਤਨ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਭਾਈ ਦਰਬਾਰਾ ਸਿੰਘ ਜੀ ਹੋਣੀ ਸੇਵਾ ਕਰਨੀ ਆ, ਬਾਅਦ ਵਿੱਚ ਆਪਣੇ ਪਾਸ ਇੰਡੀਆ ਤੋਂ ਗੁਰਦਾਸਪੁਰ ਤੋਂ ਜਿਹੜੇ ਆਪਣੇ ਪਾਸ ਬਹੁਤ ਹੀ ਵੱਡੇ ਪ੍ਰਚਾਰਕ ਆ ਪੰਥ ਦੇ, ਭਾਈ ਸਾਹਿਬ ਭਾਈ ਦਵਿੰਦਰ ਜੀ ASI ਨਾਲ ਜ਼ਿਆਦਾ ਯਾਦ ਕਰਦੇ ਆ, ਉਹਨਾਂ ਨੂੰ ਅੱਗੇ ਸਮਾਗਮ 'ਤੇ ਆਉਂਦੇ ਹੁੰਦੇ ਆ। ਕੱਲ੍ਹ ਪਰਸੋਂ 2 ਦਿਨ ਹਾਜ਼ਰੀ ਭਰੀ ਸੀਗੀ, ਅਤੇ ਸੰਗਤਾਂ ਬਾਹਰਲੇ ਸ਼ਹਿਰਾਂ 'ਚ ਵੀ ਆਈਆਂ ਸੀਗੀਆਂ, ਅਤੇ ਅੱਜ ਵੀ ਹੋਣਗੀਆਂ। 11:30 ਤੋਂ ਲੱਗ ਕੇ 1 ਵਜੇ ਤੱਕ ਉਹਨਾਂ ਨੇ ਹਾਜ਼ਰੀ ਭਰਨੀ ਹੈਗੀ ਆ। ਅਤੇ ਆਪਾਂ ਰਾਮ ਮਿਲ ਕੇ ਅੱਜ ਬੱਚਿਆਂ ਦਾ ਪ੍ਰੋਗਰਾਮ ਵੀ ਖਾਸ ਹੈਗਾ, ਬੀਬੀ ਨਵਜੋਤ ਕੌਰ ਨੇ ਲਿਖਿਆ ਹੈਗਾ, ਅਤੇ ਉਹ 4 ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਬੱਚਿਆਂ ਦਾ ਪ੍ਰੋਗਰਾਮ ਜਿਹੜਾ ਬੰਦਾ ਬਹਾਦਰ ਹਾਲ 'ਚ ਹੋਣਾ ਹੈਗਾ। ਸਾਡੀ ਸੰਗਤ ਬਹੁਤ ਚੰਗੀ ਆ, ਆਪਣੇ ਆਪ ਹੀ ਸਾਰੀਆਂ ਸਭਾਵਾਂ ਕਰੀ ਜਾਂਦੀ ਰਹਿੰਦੀ, ਪ੍ਰਬੰਧਕਾਂ ਦੁਕਾਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ, ਸੰਗਤ ਦੇ ਗੋਦਿਆਂ ਚਲਾਉਂਦੀ ਹੈ। ਪ੍ਰਬੰਧਕ ਤਾਂ ਕੇਅਰ ਟੇਕਰੇ ਹੁੰਦੇ ਆ, ਕੋਈ ਪ੍ਰਧਾਨ ਕੋਈ ਸੈਕਟਰੀ ਕੁਛ ਨਹੀਂ ਹੁੰਦਾ ਹੈਗਾ। ਅਤੇ ਅਗਲੇ ਹਫ਼ਤੇ ਦਾ ਪ੍ਰੋਗਰਾਮ ਦੱਸਦੇ ਹਾਂ ਵੀ ਅਗਲੇ ਹਫ਼ਤੇ ਉਹਨੇ ਦੀਵਾਨ ਸਜਣੇ ਹੈਗੇ ਆ, ਸੰਧਿਆ ਪਾਠ ਸੋਮਵਾਰ ਨੂੰ ਸਾਡੀਆਂ ਮਾਤਾਵਾਂ ਭੈਣਾਂ ਸਾਡੀਆਂ ਕਰਦੀਆਂ ਹੈਗੀਆਂ, ਖਾਲਸਾ ਕਲੱਬ ਆ 6:30-8:30। ਸਿੱਚਵਾਰ ਨੂੰ ਰਾਜ ਚੋਪੜਾ ਦੀ ਬੱਚੀ ਦੇ ਆਨੰਦ ਕਾਰਜ ਹਾਲ ਨੰਬਰ 2 'ਚ ਆ, ਮਲਕੀਤ ਸਿੰਘ ਦੇ ਵਾਲੋਂ ਸੰਧਿਆ ਪਾਠ ਸੇਵਾ ਹੋ ਰਹੀ ਹੈਗੀ, ਸ਼ਾਮ ਨੂੰ ਕੀਰਤਨ ਹੋਣਾ ਬੱਚਿਆਂ ਵੱਲੋਂ, ਐਤਵਾਰ ਨੂੰ ਇਸਦੇ ਦੀਵਾਨ ਸਜਣਗੇ। ਸਨਾਮ ਸਿੰਘ ਦੇ ਮੇਰਾ ਸੰਧਿਆ ਪਾਠ 12 ਵਜੇ ਆ, ਅਤੇ ਬਲਵਿੰਦਰ ਸਿੰਘ ਦੇ ਸੰਧਿਆ ਪਾਠ ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਵਿੱਚ ਹੀ 1 ਵਜੇ ਹੈਗੀ ਆ। ਬਹੁਤ ਤੁਹਾਡਾ ਸੰਗਤਾਂ ਧੰਨਵਾਦ, ਰਲ ਕੇ ਆਪਾਂ ਸਾਰਿਆਂ ਨੇ ਹੁਣ ਬਾਣੀ ਸਾਹਿਬ ਨੂੰ ਕਰਨੀ 1 ਵਜੇ ਤਾਂ ਕੀਰਤਨ ਹੀ ਆ ਨਰੋਲ ਹੀ, ਮੈਂ ਵੀ ਬਹੁਤਾ ਨਹੀਂ ਵਿੱਚ ਗੱਬੇ ਆਉਣਾ ਹੈਗਾ ਤੁਹਾਡੇ, ਕੋਸ਼ਿਸ਼ ਕਰਿਓ ਆਪਣੇ ਲਈ ਵੀ ਦੱਸ ਸਕਦੇ, ਸਾਡੇ ਲਈ ਵੀ ਕਰਿਓ ਵੀ ਅਸੀਂ ਵੀ ਜਿਹੜਾ ਹੈਗਾ ਗੁਰਮਤਿ ਦੇ ਪਹਿਰਾ ਦੇ ਸਕੀਏ, ਅਤੇ ਐਂਡ ਸਾਹਸਾਂ ਤੱਕ ਜਿੰਨੇ ਵੀ ਹੈਗੇ ਆ ਪੰਨ ਦੀ ਸੇਵਾ 'ਚ ਹੀ ਆਪਾਂ ਲੱਗਣ, ਅਤੇ ਤੁਹਾਡਾ ਸਾਡਾ ਸਾਰਾ ਜੀਵਨ ਸਫਲਾ ਹੋਵੇ। ਜੇ ਸਾਡੇ 'ਚ ਲੱਗਦਾ ਹੁੰਦਾ ਤੁਹਾਨੂੰ ਕੋਈ ਵੀ ਪ੍ਰੋਗਰਾਮ ਵਿੱਚ ਨਹੀਂ ਠੀਕ ਲੱਗ ਰਿਹਾ, ਕੋਈ ਘਾੜ ਲੱਗਦੀ ਹੁੰਦੀ, ਤਾਂ ਦੱਸ ਦਿਆ ਕਰੋ ਮੈਨੂੰ, ਮਜੀਤ ਸਾਹਿਬ ਨੂੰ ਦੱਸ ਦਿਆ ਕਰੋ, ਹੋਰ ਸੇਵਾਦਾਰਾਂ ਨੂੰ ਦੱਸ ਸਕਦੇ ਹਾਂ।
ਆਪਾਂ ਪਰਿਵਾਰ ਵਾਂਗੂ ਹੀ ਪਹਿਲੇ ਦਿਨ ਤੋਂ ਗੁਰਦੁਆਰਾ ਚਲਾਇਆ ਹੈਗਾ ਅਤੇ ਪਰਿਵਾਰ ਵਾਂਗੂ ਹੀ ਆਪਾਂ ਚਲਾਉਣਾ ਹੈਗਾ। ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुरु के प्यार वालेओ, सुरतियां नू एकाग्र करदे होए जो धन धन साहब श्री गुरु अर्जन देव जी महाराज जी ने साडे ते इह बख्शिश कीती है, अपने मना नू गुरु चरणां दे नाल जोड़दिआं उस जगह ते लैके चलीए ਜਦੋਂ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਸਾਹਿਬ ਸਰੂਪ ਸੰਪੂਰਨ ਕਰਾ ਕੇ ਅਤੇ ਦਰਬਾਰ ਸਾਹਿਬ ਲੈ ਕੇ ਆਏ। ਦਰਬਾਰ ਸਾਹਿਬ ਆ ਕੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਬੁੱਢਾ ਸਾਹਿਬ ਜੀ ਪ੍ਰਕਾਸ਼ ਕਰੋ ਅਤੇ ਸੰਗਤਾਂ ਨੂੰ ਮੁੱਖ ਵਾਕ ਜਿਹੜਾ ਉਹ ਸੁਣਾਓ, ਆਪਾਂ ਸਾਰੇ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਉਸ ਸਮੇਂ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰੀਏ। ਆਓ ਕਰੋ ਕਿਰਪਾ ਸਾਰੇ।

ਦਿੰਦਾ। ਫਿਰ ਉਹ ਜਦੋਂ ਸੌਦਾ ਦੇਣ ਲੱਗਦਾ ਤੇ ਪੁੱਛਦਾ ਵੀ ਪੈਸੇ ਲਿਆਇਆ, ਸੌਦਾ ਕਾਹਦਾ ਲੈਣਾ? ਉਹ ਕਹਿੰਦਾ ਜੀ ਲਿਆਇਆ। ਕਹਿੰਦਾ ਲਿਆ। ਜਿਹਦੇ ਕੋਲ ਤੇ ਬੈਂਕ 'ਚ ਆ ਉਹ ਟ੍ਰਾਂਸਫਰ ਕਰ ਦਿੰਦਾ, ਜਦੋਂ ਕੈਸ਼ ਉਹ ਕੈਸ਼ ਦੇ ਦਿੰਦਾ। ਆਪਾਂ ਇੰਨੇ ਕਰਦੇ ਨਾ, ਸੌਦਾ ਲੈਣ ਜਾਂਦੇ ਦੁਕਾਨਾਂ 'ਤੇ, ਆ ਕੋਸਟਕੋ ਜਾਓ, ਉੱਥੇ ਵੀ ਜਾ ਕੇ ਫਿਰ ਉਹ ਬੀਪ ਦੀ ਆਵਾਜ਼ ਜਦੋਂ ਆਉਂਦੀ ਆਪਾਂ ਕਾਰਡ ਲਾਈਦਾ, ਪੈਸੇ ਕੱਟੇ ਜਾਂਦੇ, ਸੌਦਾ ਮਿਲ ਜਾਂਦਾ। ਅੱਜ ਸਤਿਗੁਰੂ ਜੀ ਕੋਲ ਸੌਦਾ ਲੈਣ ਆਏ ਸਾਰੇ ਜਾਣੇ, ਆਪਾਂ ਸਾਰਿਆਂ ਨੇ ਬੇਨਤੀ ਕਰਨੀ, ਸਾਹਾ ਹੇ ਸਾਹ ਜੀ ਵਪਾਰੀ ਦੁਆਰੇ ਆਏ, ਤੇਰੇ ਦੁਆਰੇ 'ਤੇ ਸਾਰੇ ਵਪਾਰੀ ਆਏ, ਜੇਤੇ ਜੀ ਤੇਤੇ ਵਣਜਾਰ, ਅਸੀਂ ਸਾਰੇ ਵਪਾਰੀ ਸਾਰੇ। ਕਾਹਦਾ ਵਪਾਰ ਕਰਨਾ ਹੈ? ਸੱਚ ਦਾ ਵਪਾਰ ਕਰਨ। ਅੱਜ ਮਹਾਰਾਜ ਜੀ ਦੇ ਕੋਲ ਬੈਠੇ ਹਾਂ, ਸਾਰਿਆਂ ਨੇ ਆਪਣੀ ਆਪਣੀ ਬੇਨਤੀ ਕਰਨੀ। ਸਿੱਧਾ ਗੁਰੂ ਨਾਲ ਰਾਬਤਾ ਕਾਇਮ ਕਰੀਏ ਅਤੇ ਮਹਾਰਾਜ ਨੂੰ ਕਹੀਏ ਸਾਹਾ ਵਪਾਰੀ ਦੁਆਰੇ ਆਏ, ਵੱਖਰ ਕੱਢੋ ਸੌਦਾ ਕਰਾਏ। ਹੁਣ ਮਹਾਰਾਜ ਸਾਨੂੰ ਵੱਖਰ ਦਿਖਾਓ, ਸਮਾਨ ਦਿਖਾਓ, ਸੌਦਾ ਕਰੀਏ। ਤਾਂ ਮਹਾਰਾਜ ਸਮਾਨ ਦਿਖਾਣਗੇ, ਫਿਰ ਉਹਨਾਂ ਪੁੱਛਣਾ ਤੂੰ ਕਿੱਥੋਂ ਆਇਆ? ਫਿਰ ਉਹਦਾ ਜਵਾਬ ਦਊਂਗਾ ਵੀ ਇੱਥੋਂ ਆਇਆ, ਜੇ ਲੈ ਕੇ ਕੀ ਆਇਆ? ਉਹ ਦੱਸਾਂਗੇ ਜੀ ਆਹ ਲੈ ਕੇ ਆਇਆ, ਇਹਦਾ ਸੌਦਾ ਲੈਣ ਆਏ ਹਾਂ। ਤਾਂ ਦੇਖਿਓ ਸਾਡੀਆਂ ਝੋਲੀਆਂ ਭਰ ਕੇ ਤੋਰਨਾ ਸਤਿਗੁਰੂ ਜੀ ਨੇ, ਪ੍ਰਭ ਤੁਦੋਂ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸਾਹਬਾ। ਇੱਥੇ ਕੋਈ ਖਾਲੀ ਨਹੀਂ ਜਾਂਦਾ, ਹਰ ਇੱਕ ਦੀ ਝੋਲੀ ਭਰਦੀ, ਪਰ ਝੋਲੀ ਇੱਦਾਂ ਕੀਤੀ ਹੋਵੇ, ਇੱਦਾਂ ਝੋਲੀ ਕੀਤੀ ਵੀ ਮਹਾਰਾਜ ਝੋਲੀ ਭਰ, ਮਨ ਕਰਕੇ ਉੱਦਾਂ ਨਹੀਂ, ਇੱਦਾਂ ਕਰਨਾ ਮਨ ਕਰਕੇ। ਮਨ ਕਰਕੇ ਜਦੋਂ ਮੱਥਾ ਟੇਕਣਾ, ਇੱਕਦਮ ਮਿੰਟ ਬਾਅਦ ਮੱਥਾ ਟੇਕ ਲਿਆ ਕਰੋ, ਪਹਿਲਾਂ ਗੁਰੂ ਸਾਹਿਬ ਨੂੰ, ਫਿਰ ਸਾਰੇ ਵੀਰਾਂ ਨੂੰ, ਜਿੰਨੇ ਵੀਰ ਬੈਠੇ ਭਰਾ ਬੈਠੇ ਉਹਨਾਂ ਦੇ ਚਰਨਾਂ 'ਚ ਸਿਰ, ਫਿਰ ਸਾਰੀਆਂ ਧੀਆਂ ਜਿੰਨੀਆਂ ਭੈਣਾਂ ਉਹਨਾਂ ਦੇ ਚਰਨਾਂ 'ਚ ਸਿਰ, ਸਾਰਿਆਂ ਨੂੰ ਮੱਥਾ ਟੇਕਣਾ, ਫਿਰ ਦੇਖਿਓ ਕਿੰਨੀ ਰਹਿਮਤ ਹੁੰਦੀ। ਉਸੇ ਵੇਲੇ ਕੰਮ ਬਣ ਜਾਂਦਾ, ਉਸੇ ਵੇਲੇ। ਜਪ ਵਾਹਿਗੁਰੂ।

0: ਹੁਣ ਮਹਾਰਾਜ ਨੂੰ ਬੇਨਤੀ ਕਰੀਏ, ਸਾਹਾ ਵਪਾਰੀ ਦੁਬਾਰਾ ਆਏ, ਮਹਾਰਾਜ ਤੇਰੇ ਦਰ ਤੇ ਸਾਰੇ ਵਪਾਰੀ ਆ, ਵੱਖਰ ਕੱਢੋ ਸੌਦਾ ਕਰਾਏ। ਹੁਣ ਸਾਰੇ ਜਣੇ ਬੋਲਣਾ, ਜੇ ਕੋਈ ਦੱਸਣਾ ਵੰਚੀ ਸੌਦਾ ਉਹਨੂੰ ਮਿਲਣਾ ਜਿਹੜਾ ਮੰਗੇਗਾ, ਜਿਹੜਾ ਨਹੀਂ ਨਾ ਮੰਗੇਗਾ ਉਹਨੂੰ ਨਹੀਂ ਮਿਲਣਾ। ਮੰਗੋ ਸਹੀ, ਤੁਸੀਂ ਕਹੋਗੇ ਵੀ ਬਿਨ ਬੋਲਿਆ ਸਭ ਕੀ ਜਾਣਦਾ, ਕਿਸੇ ਅੱਗੇ ਕੀਜੇ ਅਰਦਾਸ, ਜਦੋਂ ਸਾਰਾ ਕੁਝ ਪਹਿਲਾਂ ਹੀ ਜਾਣਦਾ ਤਾਂ ਕਹਿਣ ਦੀ ਕੀ ਲੋੜ ਹੈ। ਅਤੇ ਭਾਈ ਸਾਹਿਬ, ਭਾਈ ਵੀਰ ਸਿੰਘ ਦਾ ਬਚਨ ਹੈ, ਕਹਿੰਦੇ ਮਾਂ ਨੂੰ ਪਤਾ, ਆ ਮੇਰੀਆਂ ਧੀਆਂ ਬੈਠੀਆਂ ਜਿਨ੍ਹਾਂ ਦੇ ਬੱਚੇ ਆ, ਉਹਨੂੰ ਪਤਾ ਬੱਚੇ ਨੂੰ ਫੀਡ ਕਿੰਨੇ ਵਜੇ ਦੇਣੀ, ਕਿੰਨੇ ਵਜੇ ਦੁੱਧ ਪਿਆਉਣਾ ਪਤਾ ਨਾ। ਫਿਰ ਜਦੋਂ ਬੱਚਾ ਰੋਂਦਾ ਫਿਰ ਕੇ ਦੁੱਧ ਪਿਆਉਂਦੇ, ਬੱਚਾ ਰੋਂਦਾ ਭੱਜ ਕੇ, ਪਹਿਲਾਂ ਕਿਹਨੂੰ ਭੇਜੇਗੀ, ਮੇਡ ਨੂੰ? ਇੱਥੇ ਤਾਂ ਚਲੋ ਮੇਡ ਹੈ ਨਹੀਂ ਇੰਡੀਆ 'ਚ। ਆ ਵੇਖੀ ਕੁੜੀ, ਇਹ ਬੱਚਾ ਰੋਣ ਡਿਆ, ਉਹ ਜਾ ਕੇ ਦੇਖੇਗੀ, ਨਹੀਂ ਚੁੱਪ ਕੀਤਾ, ਫਿਰ ਆਪਣੀ ਨਣਾਨ ਨੂੰ ਕਹੇਗੀ ਤੂੰ ਦੇਖ। ਉਹਦੇ ਕੋਲ ਵੀ ਚੁੱਪ ਜਦੋਂ ਨਾ ਕਰੇ, ਫਿਰ ਮਾਂ ਆਪ ਜਾਂਦੀ ਹੈ, ਤੇਰੇ ਕੋਲ ਨਹੀਂ ਚੁੱਪ ਕਰਨਾ, ਬਸ ਗੱਲ ਨਾ ਲਾਉਣ ਦੀ ਦੇਰ ਆ, ਉਸੇ ਵੇਲੇ ਚੁੱਪ ਕਰ ਜਾਂਦਾ। ਫਿਰ ਉਹਨੂੰ ਪਤਾ ਵੀ ਅਜੇ ਦੁੱਧ ਤੇ ਹੁਣ ਪਹਿਲਾਂ ਹੀ ਪਿਆ, ਅੱਧਾ ਘੰਟਾ ਪਹਿਲਾਂ ਵੀ ਰੋਣ ਡਿਆ, ਫਿਰ ਦੁੱਧ ਪਿਆ ਦਿੰਦੀ। ਭਾਈ ਸਾਹਿਬ, ਭਾਈ ਵੀਰ ਸਿੰਘ ਦਾ ਬਚਨ। ਇਹ ਕਾਨਫਰੰਸ ਹੋਈ ਸੀ, ਬੜੀ ਵੱਡੀ ਕਾਨਫਰੰਸ ਹੋਣੀ ਸੀ ਲਾਹੌਰ ਦੇ ਵਿੱਚ, ਸਿਆਣੇ ਬੈਠੇ ਹੋ, ਡਾਕਟਰ ਸਾਹਿਬ ਬੈਠੇ, ਵਿਰਕ ਸਾਹਿਬ, ਪੁਰਾਣੇ ਬੰਦਿਆਂ ਨੂੰ ਪਤਾ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਪੜ੍ਹਿਆ ਨਾ। ਕਹਿੰਦੇ ਵੀ ਬਾਰਿਸ਼ ਬੜੀ ਹੋਈ ਅਤੇ ਸਾਰੇ ਪੰਥ ਨੇ ਸਲਾਹ ਕੀਤੀ ਵੀ ਜਿਹੜੀ ਹੈ ਕਾਨਫਰੰਸ ਅੱਗੇ ਕਰਦੀ ਹੈ, ਸੁਣਿਓ ਧਿਆਨ ਨਾਲ, ਵੀ ਮੀਂਹ ਇੰਨਾ ਪੈ ਰਿਹਾ ਅਤੇ ਕਿੱਦਾਂ ਇੰਨੀ ਸੰਗਤ ਇਕੱਠੀ ਹੋਏਗੀ। ਭਾਈ ਸਾਹਿਬ ਭਾਈ ਵੀਰ, ਉਦੋਂ ਫੋਨ 'ਤੇ ਹੈ ਨਹੀਂ, ਸੁਣਾ ਹੀ ਜਾਂਦੇ ਸੀ। ਭਾਈ ਸਾਹਿਬ ਕਹਿੰਦੇ ਵੀ ਕੋਈ ਨਹੀਂ ਮਹਾਰਾਜ, ਕਿਰਪਾ ਕਰਨਗੇ। ਉਹਨਾਂ ਨੇ ਅੱਗੇ ਨਹੀਂ ਕੀਤੀ, ਦਿਨ ਲੱਗ ਗਏ ਆਈ ਜਾਣ, ਬਾਰਿਸ਼ ਬੜੀ ਹਟੇ ਨਾ। ਜਿੱਦਣ ਕਾਨਫਰੰਸ ਹੋਣੀ, ਉਹਦੇ ਇੱਕ ਦਿਨ ਪਹਿਲਾਂ ਮੀਂਹ ਹਟ ਗਿਆ ਬਿਲਕੁਲ। ਕਾਨਫਰੰਸ ਹੋਈ ਅਤੇ ਭਾਈ ਸਾਹਿਬ ਨੂੰ ਕਿਹਾ ਵੀ ਤੁਸੀਂ ਇੰਨੀ ਦ੍ਰਿੜਤਾ ਨਾਲ ਕਿੱਦਾਂ ਕਹੀ ਜਾਂਦੇ ਸੀ ਵੀ ਆਪਾਂ ਕਰਨੀ ਕਰਨੀ? ਉਹ ਪਤਾ ਕੀ ਕਹਿੰਦੇ? ਕਹਿੰਦੇ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਤੇਰੇ ਪੰਥ ਦਾ ਕੰਮ ਹੈ, ਕੌਮ ਦੀ ਗੱਲ ਕਰਨੀ, ਮੀਂਹ ਹਟਾ ਦੇ, ਸੁਣਿਓ। ਅਤੇ ਉਹ ਕਹਿੰਦੇ ਵੀ ਤੂੰ ਭਾਣੇ 'ਚ ਨਹੀਂ ਰਹਿੰਦਾ। ਮੀਂਹ ਪਿਆ, ਅੱਗੇ ਕੀ ਪਰਮੇਸ਼ੁਰ ਪਾਇਆ, ਜੀ ਜੰਤ
1: ਸਭ ਸੁਖੀ,
0: ਪਰਮੇਸ਼ੁਰ ਕੌਣ ਆ? ਗੁਰੂ ਨਾਨਕ, ਗੁਰਮੇਰਾ, ਪਾਰ ਬ੍ਰਹਮ
1: ਪਰਮੇਸ਼ੁਰ,
0: ਤਾਂ ਕਹਿ ਹਿਰਦੇ ਧਰਮ ਮਨ। ਮੀਂਹ ਵੀ ਗੁਰੂ ਨਾਨਕ ਸਾਹਿਬ ਜੀ ਦੀ ਮਰਜ਼ੀ ਨਾਲ ਪੈਂਦਾ, ਰਾਜ ਗੁਰੂ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ।

ਗੁਰੂ ਨਾਨਕ ਸਾਹਿਬ ਦਾ ਰਾਜ ਚੱਲ ਰਿਹਾ ਸਾਰੇ ਸੰਸਾਰ 'ਤੇ, ਗੁਰੂ ਨਾਨਕ ਸਾਹਿਬ ਦਾ ਰਾਜ ਚੱਲ ਰਿਹਾ, ਕੋਈ ਮੰਨੇ ਨਾ ਮੰਨੇ। ਕਈ ਬੰਦੇ ਨਹੀਂ ਨਾ ਮੰਨਦੇ, ਕਈ ਮੋਦੀ ਨੂੰ ਵੀ ਨਹੀਂ ਮੰਨਦੇ, ਉਹ ਕਹਿੰਦੇ ਅਸੀਂ ਨਹੀਂ ਮੰਨਦੇ। ਕੋਈ ਮਾਨ ਨੂੰ ਨਹੀਂ ਮੰਨਦਾ, ਭਗਵੰਤ ਮਾਨ ਨੂੰ। ਕਈ ਗੁਰੂ ਸਾਹਿਬ ਨੂੰ ਨਹੀਂ ਮੰਨਦੇ, ਉਹ ਕਹਿੰਦੇ ਰਾਜ ਗੁਰੂ ਨਾਨਕ ਸਾਹਿਬ ਜੀ ਦਾ ਹੈ। ਜਿਹੜੇ ਮਾਣ ਰਹੇ ਆ ਨਾ ਰਾਜ ਨੂੰ, ਆਨੰਦ ਲੈ ਰਹੇ ਆ, ਉਹਨਾਂ ਨੂੰ ਪਤਾ ਗੁਰੂ ਸਾਹਿਬ ਦਾ ਰਾਜ ਚੱਲ ਰਿਹਾ। ਸਾਰੀ ਸ੍ਰਿਸ਼ਟੀ ਵਿੱਚ ਜਿੱਥੇ ਜਿੱਥੇ ਮੀਂਹ ਪੈਂਦਾ, ਸਾਰਾ ਗੁਰੂ ਨਾਨਕ ਸਾਹਿਬ ਦੇ ਹੁਕਮ 'ਚ ਪੈ ਰਿਹਾ। ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਸਾਰਾ ਕੁਝ ਉਹਦੇ ਹੁਕਮ 'ਚ ਆ। ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤ ਕਾ ਹਾਲ ਜਵਾ, ਸਾਹਮਣੇ ਵੀ ਉਹਦੇ ਹੁਕਮ 'ਚ ਆਉਂਦਾ, ਸਾਰਾ ਕੁਝ ਉਹਦੇ ਹੁਕਮ 'ਚ। ਉਹ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ 'ਚ ਆ। ਇਸ ਵੇਲੇ ਕਿੱਥੇ ਨੇ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਸਾਡੇ ਕੋਲ ਬੈਠੇ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਚੋਲੇ ਸੋ ਸੱਤ ਨਿਰੰਜਨੀ ਮਲ ਤਖ਼ਤ ਬੈਠਾ। ਉਹ ਗੁਰੂ ਨਾਨਕ ਸਾਹਿਬ ਵਾਲੀ ਹੱਟੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੈਠੇ ਨੇ। ਹੁਣ ਉਸੇ ਹੱਟੀ 'ਤੇ ਸੌਦਾ ਲੈਣ ਅੱਜ ਅਸੀਂ ਆਏ ਹਾਂ ਸਾਰੇ ਜਾਣੇ, ਅਤੇ ਸਾਰੇ ਨੇ ਕਹਿਣਾ ਸ਼ਾਹ ਜੀ ਸੌਦਾ ਦਿਖਾਓ, ਅਸੀਂ ਤੇਰਾ ਸੌਦਾ ਦੇ ਕੇ ਲਭਾਏਵਾਨ ਹੋ ਗਏ ਹਾਂ, ਸਾਨੂੰ ਸੌਦਾ ਦਿਓ। ਹੁਣ ਸੁਣਿਓ ਸਾਰਾ ਸ਼ਬਦ, ਬੜੇ ਆਨੰਦਮਈ, ਅਤੇ ਸਾਰਾ ਨਿਸਤਾਰਾ ਹੋ ਜਾਣਾ ਸ਼ਬਦ ਦੇ ਵਿੱਚ ਵਿੱਚ। ਜਿਹੜੇ ਜਿਹੜੇ ਮੰਗਣਗੇ ਉਹਨੂੰ ਸੌਦਾ ਮਿਲੇਗਾ। ਨਾਲ ਨਾਲ ਵਿਚਾਰ ਕਰਾਂਗੇ, ਸਾਰੇ ਬੋਲੋ।

ਇਹ ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਸਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਸਾਡੇ ਸ਼ਾਹ ਨੇ, ਸਤਿਗੁਰੂ ਸਾਹ ਸਿੱਖ ਬਣ ਜਾ ਰਹੇ, ਅਸੀਂ ਸਾਰੇ ਸੌਦਾ ਕਰਨ ਆਏ ਹਾਂ ਅਤੇ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਸੌਦਾ ਦਿਖਾਓ, ਅਸੀਂ ਤੁਹਾਨੂੰ ਸੌਦਾ ਕਰਨਾ। ਜਾਂਦੇ ਨੇ ਦੁਕਾਨ 'ਤੇ, ਕੱਪੜੇ ਵਾਲੀ ਦੁਕਾਨ 'ਤੇ ਬੀਬੀਆਂ ਕਹਿੰਦੇ ਦਿਖਾਓ ਕੱਪੜੇ, ਉਹ ਕੀ ਕਹਿੰਦੇ ਦਿਖਾ ਕਾਕਾ ਇਹਨਾਂ ਨੂੰ ਸਮਾਨ ਦਿਖਾ, ਜਦੋਂ ਪਸੰਦ ਨਹੀਂ ਆਉਂਦਾ ਨਾ ਉਹ ਪਤਾ ਕੀ ਕਹਿੰਦਾ, ਉਹ ਜਿਹੜਾ ਨਵਾਂ ਮਾਲ ਆਇਆ ਉਹ ਦਿਖਾ, ਨਵਾਂ ਨਵਾਂ ਨਹੀਂ ਹੁੰਦਾ, ਹੁੰਦਾ ਪੁਰਾਣਾ ਹੀ ਆ। ਅਤੇ ਅਸੀਂ ਫਟਾਫਟ ਕਹਿੰਦੇ ਠੀਕ ਹੈ ਠੀਕ, ਆਹ ਦੇ ਦਿਉ ਆਹ ਦੇ ਦਿਉ। ਇੱਦਾਂ ਸਤਿਗੁਰੂ ਜੀ ਸਾਨੂੰ ਕਹਿੰਦੇ ਸਾਹਿਬ ਮੇਰਾ ਬੋਲੋ ਨੀਤ ਨਵਾਂ ਸਦਾ ਸਦਾ ਪ੍ਰਾਣ ਦੇ ਹੋਏ ਪ੍ਰਾਣਾ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ, ਇਹ ਤਾਂ ਪੁਰਾਣਾ ਹੁੰਦਾ ਹੀ ਨਹੀਂ, ਸਦਾ ਨਵਾਂ ਹੀ ਹੈ। ਅਤੇ ਮਹਾਰਾਜ ਨਵਾਂ ਸੌਦਾ ਸਾਨੂੰ ਰੋਜ਼ ਦਿੰਦੇ, ਫਿਰ ਅਸੀਂ ਕਹਿੰਦੇ ਸਾਨੂੰ ਆਹ ਦੇ ਦਿਓ, ਆਹ ਸੌਦਾ ਦਿਖਾ ਰਹੇ। ਹੁਣ ਸੁਣਿਓ ਧਿਆਨ ਨਾਲ, ਇਹ ਰਹਾਓ ਦੀ ਪੰਕਤੀ। ਉਹਨਾਂ ਪੁੱਛਿਆ ਵੀ ਆਇਆ ਕਿੱਥੋਂ ਤੂੰ, ਕਿਹੜੇ ਪਿੰਡੋਂ ਆਇਆ, ਪੁੱਛਦੇ ਨਾ ਵੀ ਭੈਣ ਜੀ ਕਿਹੜੇ ਪਿੰਡੋਂ ਆਏ ਸੌਦਾ ਲੈਣ। ਉਹਨਾਂ ਪੁੱਛਿਆ, ਫਿਰ ਹੁਣ ਦੱਸਣ ਲੱਗੇ ਪ੍ਰਦੇਸ਼।

0: ਕਿੱਥੋਂ ਆਇਆ? ਕਹਿੰਦਾ ਪਰਦੇਸ ਬੜੀਆਂ ਜੂਨਾਂ ਭੋਗ ਕੇ ਆਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ
1: ਮੀਨ ਕੁਰੰਗਾ,
0: ਕਈ ਜਨਮ ਪੰਖੀ
1: ਸਰਪ ਹੋਇਓ,
0: ਕਈ ਜਨਮ ਹੈਵਰ
1: ਬ੍ਰਿਖ ਜੋਇਓ।
0: ਅੱਛਾ ਦੱਸੋ ਭਲਾ ਵੀ ਅਸੀਂ ਪੰਛੀ ਬਣੇ ਹੋਵਾਂਗੇ ਪਹਿਲਾਂ? ਮਹਾਰਾਜ ਕਹਿ ਰਹੇ ਆ ਹੈਵਰ ਬ੍ਰਿਖ ਜੋਇਓ, ਕਦੇ ਪਹਾੜ ਬਣ ਗਏ, ਕਦੇ ਬਣ ਕੇ ਆਏ ਆ ਬਾਣੀ 'ਚ ਲਿਖਿਆ ਮਹਾਰਾਜ ਨੇ। ਜੇ ਕੋਈ ਪਿੱਛੇ ਵੀ ਜਨਮ ਸਾਨੂੰ ਮਿਲਿਆ ਆ ਮਨੁੱਖਾ ਜਨਮ ਤੇ ਰਹਿੰਦੀ ਭਗਤੀ ਕਰਨ ਵਾਸਤੇ ਫਿਰ ਭੇਜਿਆ, ਪਰ ਜੂਨਾ ਭੋਗ ਕੇ ਆਏ। ਮਹਾਰਾਜ ਕਹਿ ਰਹੇ ਕਈ ਜਨਮ ਭਾਈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਗ ਕਾਲ ਇਹ ਦੇਹ ਸੰਜਰੀਆ। ਕਹਿੰਦੇ ਹੁਣ ਵਾਰੀ ਮਿਲੀ ਹੈ, ਸੁਣਿਓ। ਉਹ ਕਹਿੰਦੇ ਕਿੱਥੋਂ ਆਇਆ? ਕਹਿੰਦੇ ਬੜੀਆਂ ਜੂਨਾਂ ਭੋਗ ਕੇ ਆਇਆ ਮਹਾਰਾਜ, ਹੁਣ ਤੇਰੇ ਦਰ ਤੇ ਆਇਆ, ਤੇ ਵਸਤ ਅਨੂਪ ਸੁਣੀ ਲਭਾਇਆ। ਚਲੋ ਇਹਨਾਂ ਨੇ ਅਰਥ ਆਪਣੇ ਹਿਸਾਬ ਨਾਲ ਲਿਖੇ ਹੁੰਦੇ, ਅਸੀਂ ਇਹਦੇ ਵੀ ਲਭਾਏਮਾਨ ਹੋ ਗਿਆ, ਲਾਭ ਵਾਲੀ ਚਲੋ ਲਾ ਲਓ, ਇਹਨਾਂ ਲਾਭ ਵਾਲੀ ਲਿਖਿਆ। ਵਸਤ ਅਨੂਪ ਜਿਹਦੀ ਉਪਮਾ ਨਾ ਕੀਤੀ, ਕਿਸੇ ਵਰਗੀ ਨਹੀਂ, ਇੰਨੀ ਸੁੰਦਰ ਵਸਤ ਹੈ ਤੇਰੇ ਕੋਲ ਵਾਹਿਗੁਰੂ, ਮੈਂ ਲਭਾਏਮਾਨ ਹੋ ਗਿਆ, ਬੜੀਆਂ ਜੂਨਾਂ ਭੋਗ ਕੇ ਆਇਆ, ਸੌਦਾ ਦੇ ਮੈਨੂੰ ਵਾਹਿਗੁਰੂ। ਫਿਰ ਬੋਲਿਓ

ਦੇਖੋ ਵਸਤ ਬੜੀ ਸੁੰਦਰ ਹੈ, ਮੈਂ ਲਭਾਏਮਾਨ ਹੋ ਗਿਆ, ਮੈਨੂੰ ਸੌਦਾ ਦੇ। ਉਹਨੇ ਪੁੱਛਿਆ ਵੀ ਲੈ ਕੇ ਕੀ ਆਇਆ, ਸੌਦਾ ਕਿਹਦਾ ਲੈਣਾ ਸੀ, ਦੁਕਾਨ 'ਤੇ ਜਾਈਏ ਤਾਂ ਉਸਦਾ ਪੈਸੇ ਕਿੰਨੇ ਲੈ ਕੇ ਆਇਆ। ਇਹਨਾਂ ਪੁੱਛਿਆ ਸੌਦਾ ਲੈਣ ਆਇਆ, ਕਾਹਦਾ ਲੈਣਾ, ਕੀ ਲੈ ਕੇ ਆਇਆ ਨਾਲ,

0: ਰਾਸ ਬੰਨ ਕੇ ਲੈ ਆ ਪੱਲੇ ਗੁਣਾਂ ਦੀ ਰਾਸ ਪੰਜ ਪੰਜ ਗੁਣ ਪ੍ਰਮੁੱਖ ਮੰਨੇ ਗਏ ਪੰਜ ਸਤ ਸੰਤੋਖ ਦਇਆ ਧਰਮ ਧੀਰਜ ਇਹ ਗੁਣ ਤੇ ਬਹੁਤ ਦਿੱਤੇ ਮਹਾਰਾਜ ਤੇਰੇ ਗੁਣ ਬਹੁਤੇ ਮੈਂ ਮੂਰਖ ਇਹ ਹੁਣ ਸਤ ਸੰਤੋਖ ਦਇਆ ਧਰਮ ਤੇ ਧੀਰਜ ਇਹ ਮੈਂ ਗੁਣਾਂ ਦੀ ਰਾਸ ਬੰਨ ਕੇ ਲਿਆ ਹੁਣ ਸੁਣੀ ਜਾਇਓ ਮੈਂ ਵੀ ਤੁਹਾਡੇ ਨਾਲ ਹੈ ਸੌਦਾ ਉਹਨੂੰ ਮਿਲਣਾ ਜਿਹਦਾ ਕਰੈਕਟਰ ਉੱਚਾ ਹੈ ਜਿਹਨੇ ਕੋਈ ਗਲਤੀ ਕੀਤੀ ਉਹਨੂੰ ਸੌਦਾ ਨਹੀਂ ਜੇ ਮਿਲਣਾ ਜਦ ਤੱਕ ਪੇਸ਼ ਨਹੀਂ ਹੁੰਦਾ ਸੁਣਿਓ ਸਤ ਸਤ ਸੰਤੋਖ ਜੋ ਮਿਲ ਗਿਆ ਬਹੁਤ ਕੁਝ ਮਾਰ ਹੈ ਸਾਨੂੰ ਸਬਰ ਨਹੀਂ ਨਾ ਬਿਨਾਂ ਸੰਤੋਖ ਨਹੀਂ ਕੋਈ ਰਾਜ ਕੋਈ ਰਜਦਾ ਨਹੀਂ ਸੰਤੋਖ ਜਿੰਨਾ ਮਿਲ ਗਿਆ ਇੰਨੇ ਇਹਦੇ ਲਾਇਕ ਵੀ ਨਹੀਂ ਸੀ ਜਿੰਨਾ ਦੇ ਦਿੱਤਾ ਤੂੰ ਅਣ ਮੰਗਿਆ ਦਾਨ ਦੇਵਣ ਸਭ ਨਾ ਜੀਆਂ ਸਾਰੇ ਜੀਆਂ ਨੂੰ ਅਣ ਮੰਗਿਆ ਅੱਖਾਂ ਮੰਗੀਆਂ ਸੀ ਮੁਕਤ ਮਿਲੀਆਂ ਇੱਕ ਅੱਖ ਦੀ ਕੀਮਤ ਪਤਾ ਕਿੰਨੀ ਕੋਈ ਦੇ ਹੀ ਨਹੀਂ ਸਕਦਾ ਕੀਮਤ ਇੱਕ ਅੱਖ ਦੀ ਇੰਨੀ ਕੀਮਤ ਹੈ ਇੱਕ ਅੱਖ ਦੀ ਤੁਸੀਂ ਜਾਓਗੇ ਡਾਕਟਰ ਦਲਜੀਤ ਸਿੰਘ ਕੋ ਅੰਮ੍ਰਿਤਸਰ ਰੋਮ ਪ੍ਰਕਾਸ਼ ਹਸਪਤਾਲ ਜਿੱਥੇ ਮਰਜ਼ੀ ਚੱਲ ਜਾਇਓ ਲੋਕਾਂ ਨੇ ਅੱਖਾਂ ਡੋਨੇਟ ਕੀਤੀਆਂ ਉੱਥੇ ਉਹਨੂੰ ਕੋਈ ਡਾਕਟਰ ਸਾਹਿਬ ਮੇਰੀ ਅੱਖ ਪਾ ਦਿਓ ਉਹ ਕਹਿੰਦੇ ਹੁਣੇ ਪਾ ਦਿੰਦੇ ਹਾਂ ਹੈਗੀਆਂ ਕਿੰਨੇ ਪੈਸੇ ਲਓਗੇ ਚਲੋ ਜੀ ਤੁਸੀਂ 5 ਲੱਖ ਦੇ ਦਿਓ ਲਓ ਜੀ ਅੱਖ ਪਾ ਦਿੱਤੀ ਨਵੀਂ ਅੱਖ ਪਾ ਦਿੱਤੀ ਡਾਕਟਰ ਸਾਹਿਬ ਅੱਖ ਤੇ ਨਵੀਂ ਪਾ ਲਈ ਪੈਸੇ ਵੀ ਲੈ ਲਏ ਮੈਨੂੰ ਦਿਸਦਾ ਨਹੀਂ ਉਹ ਕਹਿੰਦਾ ਬੇਟਾ ਤੇਰੀ ਪਿਛਲੀ ਲਾਈਟ ਨਹੀਂ ਹੈ ਪਿਛਲੀ ਲਾਈਟ ਕਿਹਦੀ ਹੈ ਸਭ ਮੈਂ ਜੋਤ
1: ਜੋਤ ਹੈ ਸੋਏ
0: ਦਿਸਦਾ ਚਾਨਣ
1: ਸਭ ਮੈਂ ਚਾਨਣ ਹੋਏ
0: ਉਹਦੀ ਪਿੱਛੇ ਲਾਈਟ ਨਹੀਂ ਹੈ ਉਹ ਵਾਹਿਗੁਰੂ ਜੀ ਦੀ ਲਾਈਟ ਹੈ ਹੈ ਕੋਈ ਕੀਮਤ ਲਾਈਟ ਦੀ ਅੱਖ ਨਵੀਂ ਪਾਤੀ ਫਿਰ ਨਹੀਂ ਦਿਸਿਆ ਪੈਸਾ ਜਿੰਨਾ ਮਰਜ਼ੀ ਦੇ ਲਓ ਹੁਣ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਮੁਕਤ ਮਿਲੀ ਅਤੇ ਮਹਾਰਾਜ ਕਹਿੰਦੇ ਨੈਣ ਨਾ ਦੇਖੇ ਸਾਧ ਛੇ ਨੈਣ ਬਿਹਾਲਿਆ ਖਤਮ ਹੋ ਜਾਣਾ ਅੱਖਾਂ ਜਿਹੜੀਆਂ ਸਾਧ ਸੰਗਤ ਦੇ ਦਰਸ਼ਨ ਨਹੀਂ ਕਰਦੀਆਂ ਕਰਨ ਸੁਣੀ ਨਾਦ ਕਰਨ ਮੁੰਦ ਘਾਲਿਆ ਜਿਹੜੇ ਕੰਨ ਵਾਹਿਗੁਰੂ ਜੀ ਦੀ ਬਾਣੀ ਨਾਦ ਸ਼ਬਦ ਨੂੰ ਕਹਿੰਦੇ ਸ਼ਬਦ ਨਹੀਂ ਸੁਣਦੇ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਕੰਨ ਬੰਦ ਕਰ ਦੇਣੇ ਚਾਹੀਦੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ ਜਿਹੜੀ ਰਸਨਾ ਨਾਮ ਨਹੀਂ ਜਪਦੀ ਤਿਲ ਤੇ ਟੁਕੜੇ ਟੁਕੜੇ ਹੋ ਜਾਣੀ ਚਾਹੀਦੀ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀ ਹੈ ਰੇ ਜੇਬਾ ਨਾਮਦੇਵ ਜੀ ਕਹਿੰਦੇ ਰੇ ਜੇਬਾ ਕਰੂੰ ਸੱਤ ਖੰਡ ਮੈਂ ਤੇਰੇ 100 ਟੁਕੜੇ ਕਰਦਿਆਂ ਜਾਮ ਨਾ ਉਤਰ ਉਚਰਸ ਸ੍ਰੀ ਗੋਬਿੰਦ ਮਿਥਿਆ ਜੇਵਾ ਅਵਰੈ ਕਾਜ ਨਿਰਵਾਣ ਪਦ ਇੱਕ ਹਰ ਕੋ ਇਹ ਪਰਮਾਤਮਾ ਦਾ ਨਾਮ ਨਿਰਵਾਣ ਪਦ ਹੈ ਅਸੰਖ ਕੋਟ ਅਨ ਪੂਜਾ ਕਰੀ ਏਕ ਨਾ ਪੂਜਸ ਨਾਮੈ ਹਰੀ ਪ੍ਰਣਮੈ ਨਾਮ ਦਿਓ ਇਹੋ ਕਰਨਾ ਅਨੰਤ ਰੂਪ ਤੇਰੇ ਨਾਰਾਇਣ ਜੇਵਾ ਜੇ ਨਾਮ ਨਹੀਂ ਜਪਦੀ ਟੁਕੜੇ ਟੁਕੜੇ ਹੋ ਜਾਏ ਮਹਾਰਾਜ ਕਹਿੰਦੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ ਹਰ ਹਾਂ ਜਪ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਸੌਦਾ ਲੈਣ ਆਏ ਹਾਂ ਸਾਰੇ ਜਾਣੇ ਆਪਾਂ ਸਾਰੇ ਵਪਾਰੀ ਹਾਂ ਪਰ ਮਹਾਰਾਜ ਕਹਿੰਦੇ ਆ ਲੈ ਕੇ ਆਏ ਗੁਣਾਂ ਦੀ ਰਾਸ ਤੇਰੇ ਪੱਲੇ ਸੱਤ ਹੈ ਸੰਤੋਖ ਹੈ ਦਇਆ ਹੈ ਕਿਸੇ 'ਤੇ ਦਇਆ ਕਰਦਾ ਤੈਨੂੰ ਪਤਾ ਉਹਨੇ ਗਲਤੀ ਕੀਤੀ ਮਾਫ ਕਰਦੇ ਗੁਰੂ ਸਾਹਿਬ ਮਾਫ ਕਰਦੇ ਜੈਸਾ ਬਾਲਕ ਭਾਈ ਸੁਭਾਈ ਲੱਖ
1: ਅਪਰਾਧ ਕਮਾਵੇ
0: ਕਰ ਉਪਦੇਸ਼ ਚੜਕੇ ਬਹੁੜ
1: ਪਿਤਾ ਗੱਲ
0: ਗੱਲ ਗੱਲ ਨਾ ਲਾ ਲੈਂਦੇ ਮਹਾਰਾਜ ਗੱਲ ਨਾ ਲਾਉਂਦੇ ਕਿ ਨਹੀਂ ਔਗਣ ਕੋ ਨਾ ਚਿਤਾਰਦਾ ਗੱਲ ਸੇਤੀ
1: ਲਾਇਕ

0: ਇੱਥੋਂ ਤੱਕ ਸਮਝ ਲੱਗ ਗਈ ਵੀ ਕਿੱਥੋਂ ਆਏ ਚੱਲ ਕੇ ਜੂਨਾ ਭੋਗ ਕੇ ਅਤੇ ਸੌਦਾ ਲੈਣ ਆਏ। ਉਹਨਾਂ ਪੁੱਛਿਆ ਲੈ ਕੇ ਕੀ ਆਇਆ, ਉਹਨੂੰ ਦੱਸਿਆ ਵੀ ਗੁਣਾਂ ਦੀ ਰਾਸ ਬੰਨ ਕੇ ਲਿਆਇਆ। ਹੁਣ ਉਹਨੇ ਬਦਲ ਕੀ ਕਿਹਾ, ਕਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਰੱਬ ਕਿਹੜਾ, ਇਹੀ ਰੱਬ ਹੈ, ਗੁਰੂ ਕੌਣ ਹੈ, ਇਹੀ ਗੁਰੂ ਹੈ। ਉਹਨੇ ਕਿਹਾ ਵੀ ਤੈਨੂੰ ਸਿੱਧਾ ਸੌਦਾ ਨਹੀਂ ਉਹ ਮਿਲਣਾ, ਅਗਲੇ ਕਹੇਗਾ ਸਾਹੇ ਪਠਾਇਆ ਸਾਹੇ ਪਾਸ, ਉਹਨੇ ਗੁਰੂ ਕੋ ਭੇਜਿਆ, ਇਹੀ ਗੁਰੂ ਹਨ। ਕਹਿੰਦੇ ਹੁਣ ਤਰੀਕਾ ਬਦਲ ਗਿਆ, ਪਹਿਲਾਂ ਮੈਂ ਹੀ ਦਿੰਦਾ ਸੀ, ਕਹਿੰਦੇ ਚਰਨ ਪੌਲ ਦਿੰਦਾ ਰਿਹਾ ਨੌ ਪਾਸਾਈਆਂ ਤੱਕ, ਹੁਣ ਇਹ ਚੀਜ਼ ਪੰਜਾਂ ਦੇ ਹਵਾਲੇ ਕਰਦੀ, ਇਹ ਸੌਦਾ ਜਿਹੜਾ ਹੁਣ ਪੰਜਾਂ ਦੇ ਹਵਾਲੇ, ਜਪ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ।
0: ਕਹਿੰਦੇ ਹੁਣ ਤੂੰ ਗੁਰੂ ਕੋ ਜਾ, ਗੁਰੂ ਕੋ ਜਾ ਸੌਦਾ ਲੈਣ। ਇੱਕ ਵਾਰੀ ਪੜ੍ਹੀਏ ਫਿਰ ਵਿਚਾਰ ਕਰਦੇ।

0: ਆਹ ਸੁਣਿਓ ਸੌਦਾ ਮਿਲਣਾ ਕਿੱਥੋਂ? ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਜੀ ਤੁਸੀਂ ਜੇ ਮਹਾਰਾਜ ਸੌਦਾ ਤੁਹਾਥੋਂ ਲੈਣਾ, ਉਹ ਕਹਿੰਦੇ ਵੀ ਸੌਦਾ ਹੁਣ ਪੰਜਾਂ ਦੇ ਹਵਾਲੇ ਕਰਤਾ, ਦੇਣਾ ਮੈਂ ਹੀ ਹਾਂ। ਉਹਨਾਂ ਨੇ ਅਰਦਾਸ ਕਰਨੀ ਬਾਟਾ ਤਿਆਰ ਕਰਕੇ ਵੀ ਇਹਨਾਂ ਨੂੰ ਹੁਣ ਸੌਦਾ ਦੇ ਦਈਏ, ਤੇ ਉਹਨਾਂ ਹੁਕਮਨਾਮਾ ਲੈ ਕੇ ਤੇ ਮੁੜ ਕੇ ਸਾਨੂੰ ਉਹਨਾਂ ਨੇ ਜਦੋਂ ਬਾਟੇ 'ਚ ਹੱਥ ਪਾ ਕੇ ਨਾ ਤੇ ਸਾਡੇ ਮੁੱਖ ਵਿੱਚ ਅੰਮ੍ਰਿਤ ਪਾਉਣਾ, ਇਹ ਸੌਦਾ ਹੈ। ਏਦਾਂ ਮੁੱਖ 'ਚ ਉਹਨੇ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਏਦਾਂ ਮੁੱਖ 'ਚ ਪਾ ਕੇ ਫਿਰ ਹੁਣ ਅੱਖਾਂ 'ਚ ਏਦਾਂ ਤਰੌਂਕਾ ਥੱਲਿਓਂ ਭਰ ਕੇ ਅੱਖਾਂ 'ਚ ਏਦਾਂ ਅੰਮ੍ਰਿਤ ਪਾਉਣਾ ਤੇ ਨਾਲ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ।

ਸੌਦਾ ਮਿਲ ਗਿਆ ਉਹਦਾ ਚਿੱਤ ਚਲਾਏ ਮਾਰਨੀ ਫਿਰ ਨਿਚਲ ਹੋ ਗਿਆ। ਅੱਜ ਇਹਨੂੰ ਜਿਹਨੂੰ ਸੌਦਾ ਮਿਲਿਆ ਉਹ ਟਿਕ ਗਿਆ। ਜਿਹੜੇ ਮਾੜੇ ਮੋਟੇ ਉਹਨੇ ਆ ਗਿਆ ਉਹਨੇ ਆ ਗਿਆ, ਜਿਹੜੇ ਗੱਲੇ ਕੱਲਾਂ ਕਰਦੇ ਸੌਦਾ ਨਹੀਂ ਜੇ ਮਿਲਿਆ। ਜਿਹਨੂੰ ਸੌਦਾ ਮਿਲ ਗਿਆ ਉਹ ਚਿੱਤ ਨਿਚਲ ਹੋ ਗਿਆ। ਉਹਨੂੰ ਨਹੀਂ ਜੋ ਮਰਜ਼ੀ ਹੋਈ ਜਾਵੇ, ਕੋਈ ਨਿੰਦਿਆ ਕਰੇ, ਜੋ ਮਰਜ਼ੀ ਕਹੀ ਜਾਵੇ, ਉਹਨੂੰ ਫਿਰ ਸੌਦਾ ਜਿਹਨੂੰ ਮਿਲ ਗਿਆ। ਮਹਾਰਾਜ ਦੇ ਬਚਨ ਹਨ, ਮੈਂ ਤਾਂ ਪੜ੍ਹ ਕੇ ਸੁਣਾ ਰਿਹਾ, ਆਪਾਂ ਵੀ ਸਟੂਡੈਂਟ ਮੰਨਣ ਦੀ ਕੋਸ਼ਿਸ਼ ਕਰ ਰਹੇ, ਆਪਾਂ ਸਟੂਡੈਂਟ ਹਾਂ ਸਾਰੇ। ਤੁਹਾਰੇ ਕਹਿੰਦੇ ਸੌਦਾ ਮਿਲਿਆ, ਚਿੱਤ ਨਿਸ਼ਚਲ ਹੋ ਜਾਂਦਾ, ਟਿਕ ਜਾਂਦੇ ਜਿਹਨਾਂ ਨੂੰ ਸੌਦਾ ਮਿਲ ਜਾਂਦਾ। ਆ ਮਿਲਿਆ ਸਾਨੂੰ ਸਾਰਿਆਂ ਨੂੰ ਸੌਦਾ ਮਿਲਿਆ ਨਾ, ਸੌਦਾ ਲੈ ਕੇ ਵਰਤਿਆ ਨਹੀਂ, ਜਿਹਨਾਂ ਵਰਤ ਲਿਆ ਉਹਨਾਂ ਨੂੰ

0: गया, चित निश्चल हो गया, चलाए मार नहीं हुण कोई जो मर्जी कही जावे। बाबा जी सैर कर रहे सी, बाबा नंद सिंह जी सैर कर रहे, एक सिख आया कहिंदा बाबा जी तुहानू पता फलाना तुहाडे बारे बहुत कुछ कहिंदा है। बाबा जी वो अभी कहिंदा सी आ भी कह बड़ा कुछ दस्या, ते 2 किलोमीटर गए ते 2 किलोमीटर वापस आए, ते वापस ध्यान कहिंदा बाबा जी उहदे खिलाफ हुण कार्रवाई करोगे ना। बाबे कहिंदे किहदे खिलाफ, कहिंदा जी मैं तुहानू दसदा ते गया वां, कहिंदे मेरा ख्याल किते होर सी, मैं सुनिया ही नहीं, नाम जपण डे जिन्हां नूं सौदा मिल गया, निश्चल चित हो गया। भाई साहब भाई वीर सिंह तक बचन चेते करावां आप जी नूं, भाई साहब कहिंदे सुनियो ध्यान नाल, जपो वाहेगुरु
1: वाहेगुरु
0: वाहेगुरु
1: वाहेगुरु।
0: भाई साहब भाई वीर सिंह जी कहिंदे बाहर दो आदमी आए घर दे बाहर, इदां दरवाजा खड़काया, कहिंदे मैं बाहर आया, मैं दसो, कहिंदा जी भाई साहब एक बेनती करनी, कहिंदे बेनती ते गुरु नूं करदी हुकम करो, कहिंदे जी मेरे बच्चे ने इंजीनियरिंग कीती है, जे तुसीं कृपा करो ते चिट्ठी लिख के दे दो, सानूं पता लगा कि दिल्ली जिस बंदे ने इंटरव्यू लैनी तुहाडा वाकब है, तुसीं चिट्ठी दे दो, जिहड़ा बंदा वाकब उह सिफारिश पाली दी ਤਾਂ ਪੁਰੇਵਾਲ ਸਾਹਿਬ ਨੂੰ ਕਹਿ ਦਿੱਤਾ ਵੀ ਸਭ ਨੂੰ ਕਹਿ ਦਿਓ ਮਾੜਾ ਜਿਹਾ, ਤਾਂ ਵਾਕਬ ਬੰਦੇ ਨੂੰ ਕਹਿ ਦਈਦਾ ਹੈ ਨਾ। ਉਹ ਗਏ ਭਾਈ ਸਾਹਿਬ ਕਹਿੰਦੇ ਵੀ ਆਓ, ਚਿੱਠੀ ਲਿਖ ਦਿੱਤੀ, ਕਹਿੰਦੇ ਜਲ ਪਾਣੀ ਛਕ ਲਓ, ਕਹਿੰਦੇ ਨਹੀਂ ਜੀ ਅਸੀਂ ਜਾਣਾ, ਚਿੱਠੀ ਲਿਖ ਕੇ ਦੇ ਦਿੱਤੀ, ਧਿਆਨ ਨਾਲ ਸੁਣਿਓ, ਚਿੱਠੀ ਲਿਖ ਕੇ ਦੇ ਦਿੱਤੀ, ਉਹ ਦਿੱਲੀ ਚਲੇ ਗਏ ਦੋਵੇਂ ਪਿਓ ਪੁੱਤ। ਜਦੋਂ ਗਏ ਉੱਥੇ ਦਿੱਲੀ, ਉਸ ਬੰਦੇ ਨੂੰ ਚਿੱਠੀ ਦਿੱਤੀ, ਉਹ ਕਹਿੰਦਾ ਜੀ ਪਰਸੋਂ ਇੰਟਰਵਿਊ, ਪਰਸੋਂ ਆਇਓ। ਉਹ ਪਰਸੋਂ ਚਲੇ ਗਏ ਅਤੇ ਉਹੀ ਬੰਦਾ ਇੰਟਰਵਿਊ ਲੈਣ ਵਾਲਾ, ਉਹ ਕਹਿੰਦਾ ਜੀ ਠੀਕ ਆ, ਤੁਸੀਂ ਸਿਲੈਕਟ ਹੋ ਗਏ, ਭਾਈ ਸਾਹਿਬ ਨੇ ਲਿਖ ਕੇ ਭੇਜਿਆ, ਤੁਹਾਨੂੰ ਜੋਬ ਮਿਲ ਗਈ, ਇੰਨੀ ਤਰੀਕ ਨੂੰ ਆਣ ਕੇ ਜੁਆਇਨ ਕਰ ਲਿਓ। ਅਤੇ ਇਹ ਖੁਸ਼ੀ ਖੁਸ਼ੀ ਵਾਪਸ ਆਏ ਦਿੱਲੀਓਂ, ਜਦੋਂ ਅੰਮ੍ਰਿਤਸਰ ਆਏ ਅਤੇ ਭਾਈ ਸਾਹਿਬ ਦੇ ਘਰ ਫਿਰ ਜਾ ਕੇ ਦਰਵਾਜ਼ਾ ਖੜਕਾਇਆ, ਭਾਈ ਸਾਹਿਬ ਬਾਹਰ ਆਏ, ਕਹਿੰਦੇ ਦੱਸੋ, ਕਹਿੰਦੇ ਜੀ ਮੁੰਡੇ ਨੂੰ ਨੌਕਰੀ ਮਿਲ ਗਈ, ਕਹਿੰਦੇ ਚਲੋ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ, ਅਤੇ ਆ ਜਾਓ ਜਲ ਪਾਣੀ ਛਕ ਲਓ, ਕਹਿੰਦੇ ਨਹੀਂ ਜਲ ਪਾਣੀ, ਇਹ ਨਹੀਂ ਗੱਲ ਕਹਿ ਕੇ ਵਾਪਸ ਚਲੇ ਗਏ। ਭਾਈ ਸਾਹਿਬ ਅੰਦਰ ਚਲੇ ਗਏ, 5 ਕੁ ਮਿੰਟ ਬਾਅਦ ਫਿਰ ਆ ਗਏ ਦੋਵੇਂ ਪਿਓ ਪੁੱਤ, ਆਣ ਕੇ ਫਿਰ ਦਰਵਾਜ਼ਾ ਖੜਕਾ ਦਿੱਤਾ। ਸੁਣਿਓ, ਜਦੋਂ ਦਰਵਾਜ਼ਾ ਖੜਕਾਇਆ ਅਤੇ ਭਾਈ ਸਾਹਿਬ ਬਾਹਰ ਆਏ, ਉਹ ਕਹਿੰਦੇ ਵੀ ਦੱਸੋ ਹੁਣ ਕੀ ਹੋਇਆ, ਕਹਿੰਦੇ ਭਾਈ ਸਾਹਿਬ ਤੁਸੀਂ ਸਾਨੂੰ ਜਾਣਦੇ ਹੋ? ਉਹ ਬੰਦਾ ਕਹਿੰਦਾ ਤੁਸੀਂ ਮੈਨੂੰ ਜਾਣਦੇ ਹੋ ਮੈਂ ਕੌਣ ਹਾਂ? ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਹਾਂ ਮੈਂ ਜਾਣਨਾ। ਕਹਿੰਦੇ ਭਲਾ ਮੈਂ ਕੌਣ ਹਾਂ? ਕਹਿੰਦੇ ਤੂੰ ਜਰਨਲਿਸਟ ਨਾਲ ਪੱਤਰਕਾਰ ਹੈ। ਅਤੇ ਕਹਿੰਦੇ ਵੀ ਤੁਹਾਨੂੰ ਪਤਾ ਮੈਂ ਤੁਹਾਡੇ ਖਿਲਾਫ ਕਿੰਨਾ ਅਖਬਾਰ 'ਚ ਲਿਖਦਾ ਰਿਹਾ? ਕਹਿੰਦੇ ਮੈਨੂੰ ਪਤਾ। ਕਹਿੰਦਾ ਮੈਂ ਹਰ ਸਭਾ ਸੁਸਾਇਟੀ ਵਿੱਚ ਤੁਹਾਡੀ ਨਿੰਦਿਆ ਕਰਦਾ ਰਿਹਾ ਵੀ ਵੀਰ ਸਿੰਘ ਇੱਦਾਂ ਕਰਦਾ, ਵੀਰ ਸਿੰਘ ਇੱਦਾਂ ਕਰਦਾ। ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸਾਰਾ ਹੀ ਪਤਾ। ਕਹਿੰਦੇ ਤੁਹਾਨੂੰ ਸਾਰਾ ਪਤਾ ਵੀ ਚਿੱਠੀ ਕਿਉਂ ਦਿੱਤੀ ਮੇਰੇ ਬੱਚੇ ਨੂੰ? ਸੁਣਿਓ, ਕਹਿੰਦੇ ਤੂੰ ਜਿਉਂ ਜਿਉਂ ਮੇਰੇ ਖਿਲਾਫ ਬੋਲਦਾ ਰਿਹਾ ਨਾ, ਮੈਂ ਤਿਉਂ ਤਿਉਂ ਸੁਚੇਤ ਹੁੰਦਾ ਗਿਆ, ਵੀਰ ਸਿੰਘ ਕਿਤੇ ਇੱਦਾਂ ਵੀ ਨਾ ਹੋ ਜੇ। ਵੀਰ ਸਿੰਘ ਕਿਤੇ ਕਹਿੰਦਾ ਤੂੰ ਤਾਂ ਮੇਰਾ ਜੀਵਨ ਬਣਾਉਣ ਵਾਲਾ, ਤੂੰ ਮੇਰਾ ਜੀਵਨ, ਨਿੰਦੋ ਨਿੰਦੋ ਮੋਕੋ ਲੋਕ
1: ਨਿੰਦੋ,
0: ਨਿੰਦਾ ਜਨ ਕੋ
1: ਖਰੀ ਪਿਆ,
0: ਨਿੰਦਾ ਬਾਪ
1: ਨਿੰਦਾ ਮਹਿਤਾ।
0: ਉਹ ਕਹਿੰਦੇ ਨਿੰਦਾ, ਕਹਿੰਦੇ ਜਿਉਂ ਜਿਉਂ ਤੂੰ ਮੇਰੇ ਖਿਲਾਫ ਬੋਲਦਾ ਗਿਆ ਤਿਉਂ ਤਿਉਂ ਮੈਂ ਸੁਚੇਤ ਹੈ, ਤੇ ਪਹਿਲਾਂ ਸੁਚੇਤ ਸੀ ਉਹਨੂੰ ਦੱਸ ਰਹੇ। ਕਹਿੰਦੇ ਹੁਣ ਲੱਗਦਾ ਵੀ ਗੁਰੂ ਰਾਮਦਾਸ ਨੂੰ ਮੇਰੀ ਨਿੰਦਿਆ ਦੀ ਲੋੜ ਨਹੀਂ, ਤੈਨੂੰ ਮੇਰੇ ਕੋਲ ਕੰਮ ਭੇਜ ਦਿੱਤਾ। ਨਿੰਦਿਆ ਜਿਹੜੀ ਹੁੰਦੀ ਹੈ ਨਾ, ਸਾਡਾ ਜੀਵਨ ਬਣਾਉਂਦੀ ਹੈ। ਜਦੋਂ ਕੋਈ ਤਰੱਕੀ ਕਰੇਗਾ ਉਹਦੀ ਨਿੰਦਿਆ ਹੋਣੀ ਹੋਣੀ ਹੈ। ਜਿਹੜਾ ਬੰਦਾ ਤਰੱਕੀ ਕਰੇਗਾ, ਜਦੋਂ ਨਿੰਦਿਆ ਹੋਣੀ ਸ਼ੁਰੂ ਹੋ ਗਈ, ਸਮਝ ਲਓ ਤੁਸੀਂ ਤਰੱਕੀ ਕਰ ਰਹੇ ਹੋ। ਜਿਹੜਾ ਬੰਦਾ ਪਹਿਲਾਂ ਥੱਲੇ ਹਾਡੇ ਵਾਂਗੂ ਡਿੱਗਿਆ, ਉਹਦੀ ਨਿੰਦਿਆ ਕੀ ਹੋਣੀ ਆ? ਜਿਨ ਸਰਦਾਰੀ ਤਿੰਨੇ ਖੁਆਰੀ ਚੱਕਰ ਕੇ, ਜਿਹੜਾ ਸਰਦਾਰ ਬਣਦਾ ਉਹਨੂੰ ਫਿਰ ਖੁਆਰ ਵੀ ਹੋਣਾ ਪੈਂਦਾ। ਪਰ ਨਹੀਂ, ਉਹ ਗੱਲ ਹੋਰ ਹੈ, ਜਾਂ ਸਿਕਦਾਰਾਂ ਪਵੇ ਜੰਜੀਰੀ ਤਾਂ ਚੱਕਰ ਹੱਥੋਂ ਮਰਨਾ। ਅਮਰੇ ਨੇ ਚੱਕਰ ਹੱਥੋਂ ਮਰ ਗਈ ਨਾ ਬੀਬੀ ਜਿਹਨੇ ਅਟੈਕ ਕਰਾਇਆ। ਚਲੋ ਮੇਰੀ ਬੇਨਤੀ ਸੁਣੋ, ਜਦੋਂ ਨਿੰਦਿਆ ਹੁੰਦੀ ਹੈ ਨਾ, ਸੁਣ ਕੇ ਬੰਦਾ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਕਸੋਕ ਤੇ ਰਹਿ ਅਤੀਤਾ ਤਿੰਨ ਜਗ ਤੱਤ ਪਛਾਣਾ। ਉਹਨੇ ਨਿਚੋੜ ਕੱਢ ਲਿਆ, ਖੁਸ਼ੀ ਕਮੀ ਤੋਂ ਨਰੇਪ ਹੋ ਗਿਆ, ਸਾਨੂੰ ਮਰਜ਼ੀ ਕੋਈ ਗੱਲ ਕਰੇ, ਸਾਨੂੰ ਕਿੰਨਾ ਗੁੱਸਾ ਲੱਗਦਾ। ਹਾਂ, ਗੱਲ ਕਰੇ ਗੁੱਸਾ ਨਹੀਂ ਲੱਗ ਰਿਹਾ, ਅਤੇ ਫਿਰ ਸੌਦਾ ਮਿਲਿਆ ਨਿਸ਼ਚਲ ਚੀਤ, ਉਹਨੂੰ ਸੌਦਾ ਮਿਲ ਗਿਆ। ਜਿਹਦੀ ਕੋਈ ਬੰਦਾ ਨਿੰਦਿਆ ਕਰੇ, ਉਹਦੇ ਖਿਲਾਫ ਲਿਖੇ, ਉਹਦੇ ਖਿਲਾਫ ਬੋਲੇ, ਉਹਨੂੰ ਕੋਈ ਫਰਕ ਨਾ ਪਵੇ, ਸਮਝ ਲਓ ਸੌਦਾ ਮਿਲ ਗਿਆ ਇਹਨੂੰ। ਉਹ ਦੂਜਿਆਂ ਦੀ ਧੀਆਂ 'ਚ ਉਹਨੂੰ ਧੀਆਂ ਲੱਭਣ ਲੱਗ ਜਾਂਦੀਆਂ, ਸੌਦਾ ਮਿਲ ਗਿਆ। ਇਹ ਜੋਤ ਜਗਣੀ ਹੈ, ਕਲਾਸਾਂ ਲਾ ਕੇ ਥੋੜ੍ਹਾ ਜੋਤ ਜਗਦੀ ਹੈ? ਪਤਾ ਨਹੀਂ ਕਿੱਥੋਂ ਕੰਮ ਸ਼ੁਰੂ ਕਰਤਾ। ਚਲੋ ਮੈਂ ਕਿਸੇ ਦੇ ਖਿਲਾਫ਼ ਨਹੀਂ ਬੋਲਦਾ, ਸਾਡੇ ਨਾਲ ਵੀ ਕਈ ਜਾਂਦੇ ਰਹੇ ਉੱਥੇ ਕਲਾਸ ਲਾਉਣ, ਉਹ ਕਹਿੰਦੇ ਅਸੀਂ ਤਾਂ ਕੋਰਸ ਕਰ ਲਿਆ ਪੂਰਾ। ਉਹਨੇ ਪੁੱਛੀ ਇਹਨੂੰ ਵੀ ਕੋਈ ਗੱਲ ਤਾਂ ਗੁਰੂ ਦੀ ਸੁਣਾਓ, ਉਹ ਤਾਂ ਫਲੋਰ ਅਸੀਂ ਟ੍ਰੇਨਿੰਗ ਕਰਦੇ ਸੀ, ਅਤੇ ਉਹ ਤਾਂ ਜਦੋਂ ਪੀਰੀਅਡ ਵਿਹਲਾ ਹੋਣਾ ਨਾ ਸਾਡਾ ਲਾ ਦਾ, ਅਸੀਂ ਉਹਨਾਂ ਨੇ ਕਹਿਣਾ ਜਿਹੜੇ ਕੋਰਸ ਕਰਕੇ ਆਏ ਦੱਸੋ ਕਿ ਗੁਰੂ ਦੀ ਗੱਲ ਸੁਣਾਓ ਇਹਨਾਂ ਨੂੰ। ਨਹੀਂ ਭਾਈ ਸਾਹਿਬ ਤੁਸੀਂ ਸੁਣਾਓ। ਮੈਂ ਕਿਹਾ ਤੁਸੀਂ ਤਾਂ ਕੋਰਸ ਕੀਤਾ, ਅਸੀਂ ਤਾਂ ਕੋਰਸ ਵੀ ਨਹੀਂ ਕੀਤਾ, ਅਤੇ ਕੋਰਸ ਕਰਨ ਵਾਲੇ ਗੱਲ ਸੁਣਾਉਂਦੇ ਕੋਈ ਨਹੀਂ। ਜਪੋ ਵਾਹਿਗੁਰੂ
1: ਵਾਹਿਗੁਰੂ।
0: ਸੌਦਾ ਮਿਲਿਆ, ਨਿਸ਼ਾਨੀ ਕੀ ਉਹਦੀ ਜਿਹਨੂੰ ਸੌਦਾ ਮਿਲ ਗਿਆ? ਜਿਹਦਾ ਚਿੱਤ ਨਿਸ਼ਚਲ ਹੋ ਗਿਆ ਨਾ, ਪਰਿਵਾਰ 'ਚ ਦੇਖ ਲਿਓ, ਬਜ਼ੁਰਗਾਂ 'ਚ ਦੇਖੋ, ਜਿਹੜੇ ਟਿਕ ਗਏ ਜਿਹਨਾਂ ਨੂੰ ਕੋਈ ਪਰਵਾਹ ਨਹੀਂ ਜੋ ਮਰਜ਼ੀ ਕੋਈ ਕਹੀ ਜਾਵੇ, ਸਿੱਖੀ ਦਾ ਪਰਵਾਹ ਨਾ ਹੀ ਕਿਸੇ ਕੇਰੀ ਬਾਤ ਸੱਚੇ ਨਾ ਹਾਂ, ਪਰਵਾਹ ਹੈ ਗੁਰੂ ਨਾਨਕ ਸਾਹਿਬ ਜੀ ਦੀ ਪਰਵਾਹ, ਹੋਰ ਕਿਸੇ ਦੀ ਨਹੀਂ। ਜੋ ਮਰਜ਼ੀ ਕੋਈ ਕਹੀ ਜਾਵੇ, ਉਹਨਾਂ ਦਾ ਕੀ ਪਤਾ, ਪਤਾ ਕੀ ਲੱਗਦਾ, ਸੌਦਾ ਮਿਲਿਆ।

0: ਅਗਲੇ ਹੰਡ ਦੇ ਕਈ ਗੁਰਦੁਆਰਿਆਂ 'ਚ ਕੀਰਤਨ ਕਰਕੇ ਆਏ, ਇੱਥੇ ਗਾਹਕ ਬੜੇ ਆ, ਸੌਦਾ ਵੇਚਣ ਦਾ ਵੀ ਆਨੰਦ ਆਉਂਦਾ। ਜਿੱਥੇ ਗਾਹਕ ਹੋਣ ਨਾ ਗਾਹਕ, ਬਿਨ ਗਾਹਕ ਗੁਣ ਵੇਚੀਏ ਤਾਂ ਗੁਣ, ਇੱਥੇ ਬੜਾ ਆਨੰਦ ਹੈ ਤੁਹਾਡੇ ਗੁਰਦੁਆਰੇ। ਗੁਰੂ ਸਾਹਿਬ ਉੱਥੇ ਵੀ ਹਨ ਅਤੇ ਇੱਥੇ ਵੀ, ਬਾਹਰ ਵੀ ਅੰਤਰ ਵਸੇ ਬਾਹਰ ਵੀ, ਉਹੀ ਕਲਾ ਧਾਰ ਹਰ ਜਗ੍ਹਾ 'ਤੇ ਮੌਜੂਦ ਹੈ। ਪਰ ਕਦਰ ਵਾਲੇ ਚਾਹੀਦੇ, ਕਦਰ ਵਾਲੇ ਜਿੱਥੇ ਲਾਈਵ ਚੱਲ ਰਿਹਾ, ਮੈਂ ਬੋਲ ਰਿਹਾ ਗੁਰੂ ਦੀ ਹਜ਼ੂਰੀ 'ਚ ਬੋਲ ਰਿਹਾ, ਬੜੇ ਥਾਂ ਕੀਰਤਨ, ਆਸਟ੍ਰੇਲੀਆ ਦੇ ਹਰ ਗੁਰਦੁਆਰੇ 'ਚ ਕੀਰਤਨ ਕੀਤਾ, ਹਰ ਥਾਂ ਪਿੰਡਾਂ 'ਚ ਵੀ, ਉੱਥੇ ਵੀ ਬੜਾ ਲਾਭ। ਸਾਡੇ ਗੁਰਦਾਸਪੁਰ ਪਿੰਡਾਂ 'ਚ ਵੀ ਬੜਾ ਸੌਦਾ ਵੇਖਦਾ, ਗਾਹਕ ਬੜੇ ਆਉਂਦੇ, ਪਹਿਲਾਂ ਆਣ ਕੇ ਬੈਠੇ ਹੁੰਦੇ ਬੜੇ ਗਾਹਕ ਉੱਥੇ, ਜਿੱਥੇ ਗਾਹਕ ਦੁਕਾਨਦਾਰ ਬੜਾ ਖੁਸ਼ ਹੁੰਦਾ ਵੀ ਅੱਜ ਸੌਦਾ ਬੜਾ ਵਿਕਿਆ। ਦੁਕਾਨਦਾਰ ਕੌਣ, ਮਲ ਤਖ਼ਤ ਬੈਠਾ ਗੁਰ ਹੱਟੀ ਹੈ, ਲੈਣੇ ਦੀ ਫਿਰ ਲਾਣੇ ਦੀ ਇੱਦਾਂ ਚਾਰ ਸਵੇਰੇ ਜੈ ਜੈ ਕਰ, ਲੈਣੇ ਦੀ ਫਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜਿਹੜੀ ਦੋਹੀ ਨਾਨਕ ਨੇ ਖੱਟੀ ਉਹ ਲੈਣੇ ਨੇ, ਜੋਤ ਉਹਾ ਜੁਗਤ ਸਾਹਿਬ ਸਹਿ ਕਾਇਆ। ਜਦੋਂ ਭਾਈ ਲੈਣੇ ਨੂੰ ਗੁਰਤਖ਼ਤ ਦਿੱਤੀ ਨਾ, ਕਿੱਥੇ ਦਿੱਤੀ ਬੜਾ ਪਤਾ, ਕਰਤਾਰਪੁਰ ਸਾਹਿਬ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਈ ਅਵਤਾਰਾ, ਉਲਟੀ ਗੰਗ ਵਹਾਏ ਹੁਣ, ਉਲਟੀ ਗੰਗਾ ਵਹਾ ਦਿੱਤੀ। ਕਿਹੜੀ ਉਲਟੀ ਗੰਗਾ, ਵੀ ਕਿਸੇ ਗੁਰੂ ਨੇ ਅੱਜ ਤੱਕ ਆਪਣੇ ਸੇਵਕ ਨੂੰ ਮੱਥਾ ਨਹੀਂ ਟੇਕਿਆ, ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕਿਆ ਆਪਣੇ ਸੇਵਕ ਨੂੰ। ਸੁਣਿਓ ਧਿਆਨ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮਦ ਹੈ, ਠਹਿ ਸਹਿ ਟਿੱਕਾ ਦੀ ਤੋਸ਼ ਜੀਵਦ ਹੈ। ਸੁਣਿਓ, ਅਤੇ ਗੋਰਖਨਾਥ ਜਿੰਨੇ ਆਪਣੇ ਨਾਲ ਦੇ ਯੋਗੀ ਲੈ ਕੇ ਆ ਗਿਆ ਕਰਤਾਰਪੁਰ, ਗੋਰਖਨਾਥ ਯੋਗੀ, ਕਹਿੰਦੇ ਵੀ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ, ਉਹਨੂੰ ਗੁਰਤਖ਼ਤ ਦਿੱਤੀ ਹੈ। ਸਾਧ ਸੰਗਤ ਕਹਿੰਦੀ ਹਾਂਜੀ ਹਾਂਜੀ ਦੇਤੀ ਹੈ ਜੀ। ਕਹਿੰਦੇ ਵੀ ਲੈਣੇ 'ਚ ਕਿਹੜਾ ਗੁਣ ਸੀ ਐਡਾ ਵੱਡਾ, ਅਸੀਂ ਤਾਂ ਇੰਨੇ ਇੰਨੇ ਸਾਲਾਂ ਦੀ ਤਪੱਸਿਆ ਕਰਦੇ, ਸਾਡੀਆਂ ਗੋਡਣੀਆਂ ਲਵਾਤੀਆਂ ਨਾਨਕ ਨੇ, ਅਤੇ ਲੈਣੇ ਦੀ ਕਿੰਨੀ ਕੁ ਤਪ ਆ, ਕਿੰਨਾ ਕਿੰਨੇ ਸਾਲਾਂ ਦੀ ਤਪੱਸਿਆ, ਉਹਨੂੰ ਮੱਥਾ ਟੇਕਿਆ ਪਤਾ ਲੱਗਾ। ਕਹਿੰਦੇ ਕਿੱਥੇ ਨੇ ਭਾਈ ਲੈਣਾ ਗੱਲ ਕਰਨੀ, ਕਹਿੰਦੇ ਜੀ ਉਹ ਤਾਂ ਖਡੂਰ ਸਾਹਿਬ ਚਲੇ ਗਏ। ਹੁਣ ਧਿਆਨ ਨਾਲ ਸੁਣਿਓ, ਉਹ ਖਡੂਰ ਸਾਹਿਬ ਚਲੇ ਗਏ ਮਗਰੀ ਜੋਗੀ, ਕਹਿੰਦੇ ਭਾਈ ਲੈਣਾ ਜੀ ਨੂੰ ਪੁੱਛਿਆ, ਕਹਿੰਦੇ ਵੀ ਦੱਸੋ ਧੜ 'ਚ ਕੀ ਗੁਣ ਹੈ, ਅਸੀਂ ਤਾਂ ਇੰਨੀ ਤਪੱਸਿਆ ਕੀਤੀ ਆ, ਸਾਨੂੰ ਤਾਂ ਗੁਰੂ ਨਾਨਕ ਨੇ ਖੰਘਣ ਨਹੀਂ ਦਿੱਤਾ, ਅਸੀਂ ਸਾਰੇ ਉਹਦੇ ਚਰਨੀ ਪੈ ਗਏ। ਵੀ ਤੁਹਾਡੇ ਚਰਨੀ ਕਿੱਦਾਂ ਪੈ ਗਏ, ਗੁਰੂ ਅੰਗਦ ਦੇਵ ਜੀ ਕਹਿੰਦੇ ਨਹੀਂ ਨਹੀਂ ਨਹੀਂ ਨਹੀਂ ਮੇਰੇ ਚਰਨੀ ਥੋੜ੍ਹਾ ਪਏ। ਕਹਿੰਦੇ ਜੀ ਉਹ ਤਾਂ ਸਾਰੀ ਸੰਗਤ ਨੇ ਕਿਹਾ, ਬਾਣੀ 'ਚ ਲਿਖ ਦਿੱਤਾ ਗੁਰ ਚੇਲੇ ਰਹਿਰਾਸ ਕੀ, ਰਹਿਰਾਸ ਹੁੰਦਾ ਨਮਸਕਾਰ, ਨਾਨਕ ਸਲਾਮਤ ਥੀਮਦ ਹੈ, ਆਪਣੇ ਜਿੰਦੇ ਜੀ ਆਣ ਕੇ ਨਮਸਕਾਰ ਕੀਤੀ, ਸਹਿ ਟਿੱਕਾ ਦਿੱਤੋਸ ਜੀਵਦ ਹੈ, ਜਿੰਦਿਆਂ ਤੁਹਾਨੂੰ ਟਿੱਕਾ ਦਿੱਤਾ ਨਹੀਂ ਤਿਲਕ ਦਿੱਤਾ। ਸੁਣਿਓ, ਭਾਈ ਲੈਣਾ ਕਹਿੰਦੇ ਨਹੀਂ ਨਹੀਂ ਉਹਨਾਂ ਨੇ ਨਹੀਂ ਮੱਥਾ ਟੇਕਿਆ, ਲੈਣੇ ਨੇ ਟੇਕਿਆ, ਉਹਨਾਂ ਨੇ ਟੇਕਿਆ। ਉਹ ਕਹਿੰਦੇ ਵੀ ਤੁਸੀਂ ਦੱਸੋ ਬਜ਼ਾਰਤਾਂ ਦਾ ਬਾਹੋ ਕਲੀਅਰ ਕਰੋ। ਭਾਈ ਲੈਣਾ ਜੀ ਕਹਿੰਦੇ ਜਦੋਂ ਕੋਈ ਬੱਚਾ ਲਿਬੜਿਆ ਹੋਵੇ ਨਾ, ਡਿੱਗਿਆ ਹੋਵੇ ਥੱਲੇ, ਜਦੋਂ ਪਿਤਾ ਉਹਨੂੰ ਚੁੱਕਦਾ ਨਾ ਥੱਲੇ, ਜਦੋਂ ਨੀਵਾਂ ਹੁੰਦਾ ਤਾਂ ਲੋਕ ਸਮਝ ਲੈਂਦੇ ਸਾਨ ਮੱਥਾ ਟੇਕਿਆ, ਉਹਨਾਂ ਨੇ ਮੈਨੂੰ ਤਾਂ ਲਿਬੜੇ ਤਿਬੜੇ ਨੂੰ ਚੁੱਕ ਕੇ ਗਲ ਨਾ ਲਾਇਆ। ਉਹ ਕਹਿੰਦੇ ਭਾਈ ਲੈਣਾ ਜੀ ਬਜ਼ਾਰਤਾਂ ਨਾ ਬਾਹੋ, ਸਪਸ਼ਟ ਦੱਸੋ ਤੁਹਾਨੂੰ ਮੱਥਾ ਟੇਕਿਆ ਕਿ ਨਹੀਂ ਟੇਕਿਆ। ਕਹਿੰਦੇ ਨਹੀਂ ਟੇਕਿਆ, ਕਹਿੰਦੇ ਨਹੀਂ ਟੇਕਿਆ। ਜ਼ਿਆਦਾ ਜਿੱਦ ਕੀਤੀ ਨਾ, ਕਹਿੰਦੇ ਸੁਣੋ ਫਿਰ, ਹੁਣ ਧਿਆਨ ਨਾਲ ਤੁਸੀਂ ਸੁਣਿਓ, ਜੋ ਜ਼ਿਆਦਾ ਜਿੱਦ ਕਰ ਲਈ ਨਾ ਸਿੱਧਾਂ ਨੇ ਜੋਗੀ, ਜ਼ਿਆਦਾ ਜਿੱਦ ਕਰਕੇ ਜੋਗੀ ਕਹਿੰਦੇ ਵੀ ਦੱਸੋ ਫਿਰ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਦਾ ਰੂਪ ਸੀ ਨਾ, ਭਾਈ ਲਹਿਣਾ ਜੀ ਬੋਲੇ, ਕਹਿੰਦੇ ਸੁਣੋ ਫਿਰ, ਤੂੰ ਜ਼ਿਆਦਾ ਜਿੱਦ ਕਰਦੇ, ਹੁਣ ਧਿਆਨ ਨਾਲ ਸੁਣਿਓ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਨੇ ਮੇਰੇ 'ਤੇ ਕਿਰਪਾ ਕੀਤੀ ਨਾ, ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ, ਬੋਲੋ ਮਿੱਕਿਉਣ, ਮਿੱਕਿਉਣ ਹੁੰਦਾ ਕਿ ਮਿੱਕਿਉਣ ਹੁੰਦਾ ਬਰਾਬਰ ਕਰ ਲੈਣਾ, ਮਿੱਕਣਾ ਬਰਾਬਰ ਕਰ, ਜਿੱਦਾਂ ਪਿੰਡਾਂ 'ਚ ਕਬੱਡੀ ਖੇਡਦੇ ਨੇ ਵੀ ਆਹ ਭਲਵਾਨ ਤਗੜਾ ਤੂੰ ਲੈ ਲਾ, ਇੱਕ ਤਗੜਾ ਮੈਨੂੰ ਦੇ ਦੇ, ਬਰਾਬਰ ਕਰ ਲੈਣਾ। ਧਿਆਨ ਨਾਲ ਸੁਣਿਓ, ਬੜਾ ਬਰੀਕ ਬਚਨ। ਕਹਿੰਦੇ ਉਹਨਾਂ ਨੇ ਜਦੋਂ ਜੋਤ ਮੇਰੇ ਵਿੱਚ ਰੱਖੀ ਤਾਂ ਬਰਾਬਰ ਕਰ ਲਿਆ, ਜੋਤ ਸਮਾਣੀ ਜੋਤ ਮਾਹੇ, ਜੋਤ ਜਦੋਂ ਸਮਾ ਗਈ ਨਾ ਆਪ ਆਪੇ ਸੇਤੀ, ਸੇਤੀ ਹੁੰਦਾ ਨਾਲ, ਆਪੇ ਨਾਲ ਮੈਨੂੰ ਮਿੱਕੇ ਆਉਣ ਮਿਲਾ ਲਿਆ ਬਰਾਬਰ। ਧਿਆਨ ਨਾਲ ਸੁਣਿਓ, ਕਹਿੰਦਾ ਜਦੋਂ ਜੋਤ ਮੇਰੇ 'ਚ ਰੱਖੀ ਤਾਂ ਮੈਨੂੰ ਨਾਨਕ ਬਣਾ ਦਿੱਤਾ, ਆਪ ਲਹਿਣਾ ਬਣ ਗਏ, ਮੱਥਾ ਨਾਨਕ ਨੇ ਨਹੀਂ ਟੇਕਿਆ, ਲਹਿਣੇ ਨੇ ਟੇਕਿਆ, ਉਦੋਂ ਤਾਂ ਮੈਂ ਨਾਨਕ ਬਣ ਗਿਆ ਸੀ। ਨਹੀਂ ਸਮਝ ਲੱਗੀ, ਸਮਝ ਲੱਗੀ, ਸਿਆਣਿਆਂ ਨੂੰ ਸਮਝ ਲੱਗੀ, ਨਹੀਂ ਦੁਬਾਰਾ ਦੱਸੋ, ਬਾਣੀ ਪੜ੍ਹਦੇ ਰਾਮ ਕਲੀ ਇੱਕ ਵਾਰ, ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿੱਕੇ ਆਉਣ, ਬਰਾਬਰ ਕਰ ਲਿਆ ਨਾ। ਹੁਣ ਜੋਤ ਜਿਹੜੀ ਆਪਣ ਅੰਦਰ ਵਾਲੀ ਜੋਤ, ਉਹ ਭਾਈ ਲਹਿਣੇ 'ਚ ਰੱਖ ਦਿੱਤੀ, ਸਰੀਰ ਥੋੜ੍ਹਾ ਨਾਨਕੀ, ਜੋਤ ਨਾਨਕ ਸੀ, ਜੋਤ ਜਦੋਂ ਭਾਈ ਲੈਣੇ ਚੱਲ ਗਈ ਤਾਂ ਉਹ ਗੁਰੂ ਨਾਨਕ ਬਣ ਗਏ, ਇੱਕਮਿਕ ਕਰ ਲਿਆ ਨਾ, ਇੱਕਮਿਕ ਕਰਕੇ ਉਹਨੂੰ ਗੁਰੂ ਨਾਨਕ ਬਣਾ ਦਿੱਤਾ ਅਤੇ ਆਪ ਲੈਣਾ ਬਣ ਗਏ। ਉਹਨੂੰ ਜਦੋਂ ਜੋਤ ਦੇ ਦਿੱਤੀ ਭਾਈ ਲੈਣੇ ਨੂੰ, ਤਾਂ ਉਹਨੂੰ ਗੁਰੂ ਨਾਨਕ ਬਣਾ ਦਿੱਤਾ ਅਤੇ ਮੱਥਾ ਫਿਰ ਕਿਹਨੇ ਟੇਕਿਆ, ਗੁਰੂ ਨਾਨਕ ਨੇ ਕਿ ਲੈਣੇ ਨੇ। ਗੁਰੂ ਨਾਨਕ ਤੇ ਉਹ ਬਣ ਗਏ ਕਹਿੰਦੇ, ਫਿਰ ਜੋਗੀ ਕਹਿੰਦੇ ਵੀ ਠੀਕ ਤੁਹਾਨੂੰ ਹੀ ਮਿਲਣੀ ਸੀ ਗੁਰਤਾ ਗੱਦੀ, ਇਹ ਜੋਤ ਤੁਹਾਡੇ ਜਦੋਂ ਅਸੀਂ ਹੋਰ ਸੁਣਿਓ ਕਿ ਤੁਹਾਨੂੰ ਵਚਨ ਸੁਣਾਉਣਾ ਕਮਾਲ ਦਾ, ਇਹ ਗੁਰਸਿੱਖਾਂ ਦਾ ਵਚਨ, ਜਿਹੜੇ ਗੁਰਸਿੱਖ ਨੇ ਉਹ ਵੀ ਜਾਂਦੇ ਨਹੀਂ ਜੇ ਸੰਸਾਰ ਤੋਂ ਤਾਂ ਦੁਨੀਆ ਖਾਲੀ ਹੋ ਜਾਏਗੀ। ਜੰਮਣ ਮਰਨ ਤਿੰਨ ਕੋ ਬੋਲੋ, ਜੋ ਹਰ ਲੜ ਲੱਗੇ ਜੀਵਤ ਸੇ ਪ੍ਰਵਾਨ ਹੋਏ, ਕੀਰਤਨ ਸੁਣ ਕੇ ਜੀਂਦੇ ਪ੍ਰਵਾਨ ਹੋ ਗਏ, ਜਿਹੜੇ ਜਾਗ ਪਏ ਜਿਹਨਾਂ ਦੀ ਜੀਵ ਆਤਮਾ ਜਾਗ ਪਈ ਉਹ ਜੀਂਦੇ ਪ੍ਰਵਾਨ ਹੋ ਗਏ, ਫਿਰ ਉਹ ਜਾਂਦੇ ਥੋੜ੍ਹੇ ਕਿਸ ਬਹੁਤ ਗਰਭ ਨਾ ਪਾਵਾਈ ਜਿਸ ਦੇਵੈ ਗੁਰਮੰਤਾ। ਬੜੀ ਵੱਡੀ ਗੱਲ ਕਹਿ ਰਿਹਾ ਮੈਂ, ਬੜੀ ਬਰੀਕ ਹੈ। ਗੁਰਸਿੱਖ ਕੀ ਕਰਦੇ ਨੇ, ਉਹ ਵੀ ਜਾਣ ਤੋਂ ਪਹਿਲਾਂ ਕੋਈ ਚੰਗਾ, ਜਦੋਂ ਗੱਡੀ ਪੁਰਾਣੀ ਹੁੰਦੀ ਨਵੀਂ ਲੈਂਦੇ ਕਿ ਨਹੀਂ ਲੈਂਦੇ, ਆ ਜਦੋਂ ਘੋੜੀ ਤੇਜਣ ਦੇ ਰਾਮ ਉਹ ਪਾਈਆ ਰਾਮ, ਜਿੱਤ ਹਰ ਪ੍ਰਭ ਜਾਪੇ ਸਾਹ ਧੰਨ ਧੰਨ ਤੁਖਾਈਆ ਰਾਮ, ਸਾਹ ਧੰਨ ਧੰਨ ਤੁਖਾਈਆ। ਇਹ ਜਦੋਂ ਘੋੜੀ ਪੁਰਾਣੀ ਹੋਣੀ ਹੈ, ਸਰੀਰ ਜਦੋਂ ਬਿਰਧ ਹੋਣਾ ਹੈ, ਉਹ ਆਪਣਾ ਸਰੀਰ ਬਦਲ ਲੈਂਦੇ। ਸੁਣਿਓ ਆਪਾਂ ਕਹਿੰਦੇ ਹਾਂ ਨਾ, ਆਹ ਯਾਰ ਬੰਦਾ ਪਹਿਲਾਂ ਤਾਂ ਨਹੀਂ, ਹੁਣ ਕਿਹੜੀ ਇਹ 'ਚ ਕਿਹੜੀ ਜੋਤ ਇਹ 'ਚ ਆ, ਕਿਹੜਾ ਇਹ ਹੋ ਗਿਆ, ਇੰਨਾ ਇੱਥੇ ਕਿਰਪਾ ਹੋ ਗਈ ਹੈ, ਕੋਈ ਚੰਗੀ ਰੂਹ ਆ ਗਈ ਕਹਿੰਦੇ ਨਾ ਆਪਾਂ, ਨਹੀਂ ਸਮਝ ਲੱਗੀ, ਨਹੀਂ ਲੱਗੀ ਨਾ ਜਪ ਸਮਝ ਲੱਗੀ।
1: ਵਾਹਿਗੁਰੂ
0: ਕਿਸੇ ਦਾ ਜੀਵਨ ਜਦੋਂ ਬਦਲਦਾ, ਦਿਸ਼ਤ ਮਾਸ ਨਾ ਖਾਏ ਬਲਾਈ, ਮਾਂ ਕਸਾਬ ਸੂਰੀ ਸੱਟ ਪਾਈ, ਆ ਕੱਢਿਓ ਸ਼ਬਦ, ਕਰਨ ਹਰ ਪ੍ਰਭ ਹਿਰਦੇ ਬੁੱਠਾ, ਫਾਥੀ ਮਛਲੀ ਕਾ ਜਾਲਾ ਟੁੱਟਾ। ਦਿਸ਼ਤ ਮਾ ਬਲਾਈ ਕਹਿੰਦੇ ਆ, ਬਲਾਈ ਕਿਹਨੂੰ ਕਹਿੰਦੇ, ਬਿੱਲੀ ਨੂੰ ਬੰਗਾਲੀ ਭਾਸ਼ਾ 'ਚ, ਮੈਨੂੰ ਵੀ ਨਹੀਂ ਸੀ ਪਹਿਲਾਂ ਪਤਾ, ਮੈਂ ਦਿੱਲੀ 'ਤੇ ਦੇਖਿਆ ਉੱਥੇ ਬੰਗਾਲੀ ਲੱਗੇ, ਉਹ ਕਹਿੰਦੇ ਬਲਾਈ ਗਈ ਬਲਾਈ, ਮੈਂ ਕਿਹਾ ਇਹ ਬਲਾਈ ਬਿੱਲੀ ਨੂੰ ਕਹਿੰਦੇ, ਸਾਹਮਣੇ ਮਾਸ ਪਿਆ ਬਿੱਲੀ ਖਾਂਦੀ ਨਹੀਂ। ਜਿਹੜਾ ਬੰਦਾ ਸਾਰੀ ਜ਼ਿੰਦਗੀ ਜੇ ਸ਼ਰਾਬ ਮੀਟ ਦਾ ਸੇਵਨ ਕਰਦਾ ਰਿਹਾ, ਸਾਹਮਣੇ ਪਏ ਉਹ ਨਹੀਂ ਖਾਂਦਾ, ਕਿਉਂ ਨਹੀਂ ਖਾਂਦਾ। ਮਹਾਂ ਕਸਾਬ ਸਾਰੀ ਜ਼ਿੰਦਗੀ ਸਦਨਾ ਕਸਾਈ, ਸੂਰੀ ਚਲਾਉਂਦਾ ਰਿਹਾ, ਸੂਰੀ ਛੱਡ ਦਿੱਤੀ ਕਦੋਂ, ਕਰਨ ਹਾਰ ਪ੍ਰਭ ਹਿਰਦੈ ਉੱਠਾ। ਜਦੋਂ ਵਾਹਿਗੁਰੂ ਅੰਦਰ ਆਣ ਕੇ ਵੱਸਦਾ ਨਾ, ਉਹ ਸਾਰਾ ਕੁਝ ਨਿਕਲ ਜਾਂਦਾ ਅੰਦਰ। ਇੱਥੇ ਮੇਰੀ ਗੱਲ ਸੁਣ, ਉਹ ਕਹਿੰਦਾ ਵੀ ਇਹ 'ਚ ਕਿਹੜੀ ਰੂਹ ਆ ਗਈ ਹੈ ਤਾਂ ਜੀਵਨ ਬਦਲ, ਰੂਹਾਂ ਅੰਦਰ ਆਣ ਕੇ ਪ੍ਰਵੇਸ਼ ਕਰ ਜਾਂਦੀਆਂ ਗੁਰਸਿੱਖਾਂ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਵਾਰੇ, ਇੱਕ ਇਹ ਤੋਂ ਕਹਾ ਇੱਕ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੇ ਸੋ ਗੁਰੂ ਖੁਸ਼ੀ ਆਵੇ। ਜਿਹੜਾ ਸਿੱਖਾਂ ਨਾਲ ਪਿਆਰ ਕਰਦਾ ਉਹਨੂੰ ਗੁਰੂ ਦੀ ਖੁਸ਼ੀ ਮਿਲ, ਸੌਖਾ ਤਰੀਕਾ ਜੇ, ਸਭ ਤੋਂ ਸੌਖਾ ਤਰੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਲੈਣ ਦਾ, ਉਹਦੇ ਸਿੱਖਾਂ ਨਾਲ ਪਿਆਰ ਕਰੋ। ਵੇਖਿਓ ਮਾਤਾ ਪ੍ਰੀਤ ਕਰੇ, ਯਾਰ ਬਾਣੀ ਤੁਸੀਂ ਪੜ੍ਹਦੇ ਨਹੀਂ ਤਾਂ ਹੀ ਕਿਹਾ ਸ਼ਾਇਦ ਪੜ੍ਹ ਕਰਿਆ ਕਰੋ, ਮਾਤਾ ਪ੍ਰੀਤ ਕਰੇ ਪੁੱਤ ਖਾ, ਇਹ ਪਿੰਡਾਂ ਦੇ ਲੋਕ ਬੋਲੀ ਜਾਂਦੇ ਫਟਾਫਟ, ਅਸੀਂ ਵੀ ਪਿੰਡਾਂ ਦੇ ਹੀ ਆ ਵੈਸੇ, ਇੱਥੇ ਆਣ ਕੇ ਬਣ ਕੇ ਡਰਬੀ ਵਾਲੇ। ਜਪੋ ਵਾਹਿਗੁਰੂ,
1: ਵਾਹਿਗੁਰੂ।
0: ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਤਾ ਕਦੋਂ ਖੁਸ਼ ਹੁੰਦੀ ਆ, ਜਦੋਂ ਪੁੱਤਰ ਪ੍ਰਸ਼ਾਦਾ ਛਕਦਾ। ਵੇਖਿਆ ਮਾਵਾਂ ਬੈਠੀਆਂ ਨਾ, ਜੇ ਬੱਚੇ ਨੂੰ ਛਕਾਉਣਗੀਆਂ ਨਾ, ਘਰ ਵਾਲੇ ਨੂੰ ਕਹਿਣਗੇ ਤੁਹਾਨੂੰ ਬਾਅਦ ਸਰਦਾਰ ਜੀ ਪਹਿਲਾਂ ਕਾਕੇ ਨੂੰ ਛਕਾ ਲਈਏ, ਐਨ ਪ੍ਰਸ਼ਾਦੇ ਰਾੜ ਰਾੜ ਕੇ ਦਿੰਦੀ ਬੱਚੇ ਨੂੰ, ਖੁਸ਼ ਹੁੰਦੀ ਹੈ। ਬਾਣੀ 'ਚ ਲਿਖਿਆ ਮਾਤਾ ਪ੍ਰੀਤ ਕਰੇ ਪੁੱਤ ਖਾਏ, ਸੁਣਿਓ ਮੀਨੇ ਪ੍ਰੀਤ ਭਈ, ਮੱਛੀ ਨੂੰ ਕਿਤੇ ਜਲ 'ਚ ਫੜ ਕੇ ਦੇਖੋ ਉਹ ਭੱਜ ਜਾਂਦੀ ਮਿੰਟੋ ਮਿੰਟੀ, ਉੱਥੇ ਖੁਸ਼ ਹੁੰਦੀ ਹੈ। ਬਾਹਰ ਕੱਢ ਕੇ ਦੇਖਿਓ, ਸਤਿਗੁਰ ਪ੍ਰੀਤ ਗੁਰਸਿੱਖ
1: ਮੁੱਖ ਪਾਏ,
0: ਸਤਿਗੁਰ ਜੀ ਕਦੋਂ ਖੁਸ਼ ਹਨ, ਜਦੋਂ ਕਿਸੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦੇ। ਅਤੇ ਭਾਈ ਗੁਰਦਾਸ ਜੀ ਕਹਿੰਦੇ ਪ੍ਰਸ਼ਾਦਾ ਛੱਡੋ, ਸਿੱਖ ਕੋ ਪਿਲਾਏ ਪਾਣੀ, ਸਿੱਖ ਨੂੰ ਪਾਣੀ ਪਿਆ ਦੇ। ਅੱਜ ਸੰਗਤ ਥੱਲੇ ਬੈਠੀ ਹੁੰਦੀ ਹੈ ਨਾ, ਜਿਹਨਾਂ ਜਿਹਨਾਂ ਜਲ ਲੈ ਕੇ ਨਹੀਂ ਬੈਠਾ ਜਲ ਛਕਾਇਆ ਕਰੋ, ਵੇਖਿਓ ਬਣਦਾ ਕੀ। ਜਿਹਨੇ ਜਲ ਲੈ ਕੇ ਨਹੀਂ ਬੈਠਾ, ਅਸੀਂ ਲਾਗੋ ਲੰਘ ਜਾਂਦੇ ਹਾਂ, ਕਿਹਨੇ ਪ੍ਰਸ਼ਾਦਾ ਛਕ ਲਿਆ ਉਹਦਾ ਥਾਲਾ ਫੜੋ, ਭਾਈ ਸਾਹਿਬ ਜੀ ਕੁਝ ਨਹੀਂ ਮੈਂ ਲੈ ਜਾਂਦਾ, ਤੁਹਾਨੂੰ ਤਾਂ ਉੱਠਣ 'ਚ ਪ੍ਰੋਬਲਮ, ਤੁਸੀਂ ਬਜ਼ੁਰਗ ਹੋ, ਮੈਂ ਲੈ ਜਾਂਦਾ, ਕਰਕੇ ਦੇਖਿਓ ਬਣਦਾ ਕੀ। ਕਹਿੰਦੇ ਸਿੱਖ ਕੋ ਪਲਾਏ ਪਾਣੀ ਭਾਉ ਕਰ ਕੁਰਖੇਤ, ਅਸੁਮੇਧ ਪੁੰਨ ਫਲ ਸਿੱਖ ਕੋ ਜੀ ਵਾਹੇ ਕਾ। ਅਸੁਮੇਧ ਪੁੰਨ ਦਾ ਫਲ ਮਿਲਦਾ ਸਿੱਖ ਨੂੰ, ਪ੍ਰਸ਼ਾਦਾ ਛਕਾਉਣ ਦਾ, ਪਾਣੀ ਪਿਆਉਣ ਦਾ। ਕਿਤੇ ਪਿਆ ਕੇ ਦੇਖੋ, ਸੀ ਮੈਂ ਕੱਲ੍ਹ ਵੀ ਦੱਸਿਆ ਸੀ ਨਾ ਕਿ ਮਾਂ ਨੇ, ਪਿਤਾ ਕਹਿੰਦਾ ਬੇਟੇ ਨੂੰ ਜਲ ਛਕਾ ਬੇਟਾ, ਉਹ ਕਹਿੰਦਾ ਮੰਮੀ ਕੋਲ ਲੈ ਲਓ, ਅਤੇ ਭੱਜ ਗਿਆ। ਉਹਨੇ ਪੁੱਛਿਆ ਵੀ ਕਿੱਥੇ ਗਿਆ, ਮਾਂ ਨੂੰ ਪੁੱਛਦਾ ਕਿੱਥੇ ਗਿਆ ਮੁੰਡਾ, ਕਹਿੰਦਾ ਜੀ ਗੁਰਦੁਆਰੇ ਸਬੀਲ ਲੱਗੀ ਸੇਵਾ ਕਰਨ ਗਿਆ, ਪਿਓ ਘਰ ਪਾਣੀ ਮੰਗਣ ਡਿਆ। ਆਪਾਂ ਸਾਰੇ ਸੋਚੋ ਅੰਦਰ ਝਾਤੀ ਮਾਰੋ ਕਿ ਮਾਂ ਪਿਓ ਦੀ ਸੇਵਾ ਕਰਦੇ ਹਾਂ, ਜਿਹਨਾਂ ਕਰਕੇ ਸੰਸਾਰ 'ਤੇ ਆਏ, ਜਿਹਨਾਂ ਨੇ ਮਾਂ ਦਾ ਦੇਣ ਦੇ ਨਹੀਂ ਸਕਦਾ ਬੰਦਾ, ਕਈ ਜਨਮ ਲਾ ਕੇ ਮਾਂ ਪਿਓ ਦਾ ਦੇਣ ਨਹੀਂ ਦੇ ਸਕਦੇ। ਅਸੀਂ ਵੀ ਮਾਂ ਪਿਓ ਬਣੇ ਹਾਂ, ਜੋ ਕਰਾਂਗੇ ਉਹ ਹੀ ਸਾਡੇ ਬੱਚਿਆਂ ਹਟਣਾ ਕਰਨਾ। ਪਿਆਰ ਕਰਕੇ ਦੇਖੋ ਸਹੀ ਪਿਤਾ ਨਾਲ, ਪਿਤਾ ਕਾ ਪਿਆਰ

0: ਉੱਥੇ ਲਿਖਿਆ ਏਕਾ ਸੇਜ ਰਿਸ਼ੀ ਧਨ ਕੰਤਾ। ਸੇਜ ਇੱਕੋ ਹੀ ਹੈ ਸੁਰਤ ਰੂਪੀ, ਉੱਥੇ ਇਹ ਜੀਵ ਰੂਪੀ ਇਸਤਰੀ ਅਸੀਂ ਵੀ ਬੈਠੇ ਹਾਂ ਅਤੇ ਸਤਿਗੁਰੂ ਵੀ ਬੈਠੇ, ਧਿਆਨ ਨਾਲ ਸੁਣਿਓ। ਪਰ ਕੀ ਕਿਉਂ ਨਹੀਂ ਮਿਲਾਪ? ਧਨ ਸੋਤੀ ਫਿਰ ਸੱਜ ਜਾ, ਇਹ ਸੁੱਤੀ ਪਈ ਹੈ। ਧਨ ਕੌਣ? ਜੀਵ ਰੂਪੀ ਇਸਤਰੀ, ਸਾਡੀ ਰੂਹ, ਸਾਡੇ ਅੰਤਰ ਅੰਤਸਕਰਨ, ਸਾਡਾ ਚਿੱਤ ਸੁੱਤਾ ਪਿਆ, ਉਹ ਜਾਗਦਾ ਹੈ। ਅਤੇ ਸੁੱਤਾ ਜਾਗਦੇ ਨੂੰ ਕਿੱਦਾਂ ਮਿਲ ਲਏਗਾ? ਸੁੱਤਾ ਪਤਾ ਕਿੱਦਾਂ, ਇਹ ਜੀਵ ਆਤਮਾ ਸੁੱਤੀ ਪੀਓ ਮਧਰੋ ਧਨ ਮਤਵੰਤਾ। ਜਿੱਦਾਂ ਕੋਈ ਸ਼ਰਾਬ ਪੀ ਕੇ ਸੁੱਤਾ ਨਾ, ਅਸੀਂ ਮਾਇਆ ਦੇ ਵਿੱਚ ਇੰਨੇ ਗਲਤਾਨ ਹੋਏ ਹਾਂ, ਸੁੱਤੇ ਪਏ ਜਾਗਦੇ ਨਹੀਂ। ਇਹ ਕਹਿੰਦੇ ਕੰਮ, ਕੰਮ ਬਗੈਰ ਸਾਡਾ ਚੱਲਣਾ ਨਹੀਂ ਕੰਮ। ਜੇ ਮੈਂ ਕਮਾਈ ਨਾ ਕਰੂੰ, ਬੱਚੇ ਕਿੱਥੋਂ ਖਾਣਗੇ? ਬੱਚਿਆਂ ਨੂੰ ਤੂੰ ਦੇ ਰਿਹਾ, ਦੇਣ ਵਾਲਾ ਕਾਹਰੇ ਮਨ ਚਿਤਵੈ ਉਦਮ ਜਾ ਆਹਰ
1: ਹਰ ਜੀਵ।
0: ਉਹ ਕਮਾਈ ਕਰ, ਅਭੀ ਕਮਾਈ ਕਰ ਲਾ ਨਾ, ਉਦਮ ਕਰੇਂਦੇ ਆ ਜੀਓ ਤੂੰ ਕਮਾਉਂਦੇ ਆ ਧਿਆਨ ਦਿਆਂ ਤੂੰ ਨਾਨਕ ਉਤਰੀ। ਕਹਿੰਦੇ ਮਹਾਰਾਜ ਕਹਿੰਦੇ ਫਿਰ ਜਦੋਂ ਸੌਦਾ ਮਿਲ ਗਿਆ, ਧਿਆਨ ਨਾਲ ਸੁਣਿਆ ਹੁਣ ਸਮਾਪਤੀ, ਅਖੀਰਲੇ ਬੰਦ, ਮਹਾਰਾਜ ਕਹਿੰਦੇ ਬਖਸ਼ਿਸ਼ ਕੀ ਕੀਤੀ? ਸੌਦਾ ਮਿਲਿਆ ਨਿਸ਼ਚਲ ਚੀਤ, ਭਉ ਨਹੀਂ ਤਸਕਰ ਪਾਉਣ ਨਾ ਪਾਣੀ, ਸਹਿਜ ਵਿਹਾਜੀ ਸਹਿਜ ਲੈ ਜਾਣੀ, ਸੱਤ ਕੈ ਖੱਟਿਆ ਦੁੱਖ ਨਹੀਂ ਪਾਇਆ, ਸਹੀ ਸਲਾਮਤ ਘਰ ਲੈ ਆਇਆ। ਸੌਦਾ ਉਹਦੇ ਇੱਥੇ ਆ ਗਿਆ ਸੁਰਤ ਵਿੱਚ, ਨਾਮ ਰੂਪੀ ਸੌਦਾ। ਅੱਗੇ ਕੀ ਹੈ?

ਉਹ ਪੂਰੇ ਬਖਸ਼ਿੰਦ ਨੇ, ਧੰਨ ਨੇ ਸਾ ਗੁਰੂ ਸਾਹਿਬ, ਧੰਨ ਧੰਨ ਨੇ ਪੂਰੇ ਬਖਸ਼ਿੰਦ ਆ। ਪਰ ਅੱਗੇ ਹੁਣ ਮਹਾਰਾਜ ਫੈਸਲਾ ਕਰ ਰਹੇ, ਇਹ ਸੌਦਾ ਗੁਰਮੁਖ ਨੇ ਵਿਰਲੇ, ਗੁਰਮੁਖ ਦੇ ਅਰਧ ਕੀ ਹੈ, ਗੁਰੂ ਦੇ ਰਾਹੀਂ, ਗੁਰੂ ਦੇ ਪੇਸ਼ ਹੋ ਕੇ ਕਿਸੇ ਵਿਰਲੇ ਨੇ ਇਹ ਸੌਦਾ ਲੈ ਲਿਆ। ਇਹ ਸੌਦਾ ਗੁਰਮੁਖ ਕਿੰਨਾ ਵਿਰਲੇ ਸੌਦਾ ਲੈਣਾ, ਹੱਥ ਖੜਾ ਕਰੋ ਜਿਹਨੇ ਸੌਦਾ ਲੈਣਾ। ਵੇਖੋ ਇਹ ਸੌਦਾ ਲੈਣ ਨੂੰ ਖੜੇ ਨਹੀਂ, ਅਤੇ ਵੇਖੋ ਵੀ ਕੀ ਹੱਥ ਖੜੇ, ਸੌਦਾ ਨਹੀਂ ਲੈਣਾ। ਹੱਥ ਖੜੇ ਕਰੋਗੇ ਤਾਂ ਉਹਨੂੰ ਪਤਾ ਲੱਗ, ਮੂਵੀ ਬਣ ਰਹੀ ਹੈ, ਮਹਾਰਾਜ ਬਣਾ ਰਹੇ ਜੀ ਨਹੀਂ ਗੱਲ, ਇਹ ਤਾਂ ਇੱਧਰ ਹਰੇ ਵੱਲ ਲੱਗੀ। ਉਹ ਮਹਾਰਾਜ ਕਹਿੰਦੇ ਸੌਦਾ ਲੈਣਾ ਹੱਥ ਖੜਾ ਕਰੋ, ਅਤੇ ਹੱਥ ਖੜਾ ਨਹੀਂ ਕਰਨ ਦੇ, ਵੇਖੋ ਸੌਦਾ ਨਹੀਂ ਲੈਣਾ, ਗੁਰੂ ਰਾਹੀਂ ਮਿਲਣਾ ਜੇ ਲੈ ਲਓ। ਮਿਲਿਆ ਲਾਹਾ ਭਾਏ ਆਨੰਦ, ਧੰਨ ਸ਼ਾਹ ਪੂਰੇ ਬਖਸ਼, ਇਹ ਸੌਦਾ ਗੁਰਮੁਖ। ਇੱਥੇ ਗੁਰਮੁਖ ਕਿਹਨੂੰ ਸਿਆ, ਗੁਰੂ ਦੇ ਰਾਹੀਂ ਕਿਸੇ ਵਿਰਲੇ ਨੂੰ ਮਿਲਿਆ ਸਹੀ ਸਲਾਮਤ। ਅੱਛਾ ਇਹ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਕਹਿੰਦੇ ਸੁਣਾਓ, ਕਿਹਨੂੰ ਸੌਦਾ ਮਿਲਣਾ, ਪੌੜੀ ਘੰਟ ਕਢਾਇਆ।

ਕਹਿੰਦੇ ਵੀ ਦਵਾਈ ਦੁਵਾਈ ਲੈ ਕੇ ਬੰਦਾ ਜਦੋਂ ਬਿਮਾਰ ਦਵਾਈ ਨਾ ਬਚ ਜਾਂਦਾ। ਕਹਿੰਦੇ ਧਨੰਤਰ ਵੈਦ ਹੋਇਆ ਬੜਾ ਵੱਡਾ, ਉਹ ਦਵਾਈ ਜਿਹਨੂੰ ਦਿੰਦਾ ਉਹ ਠੀਕ ਹੋ ਜਾਂਦਾ ਸੀ, ਜਿਹਨੂੰ ਪੁੜੀ ਬਣਾ ਕੇ ਦਿੱਤੀ ਉਸ ਵੇਲੇ ਠੀਕ। ਜਦੋਂ ਆਪ ਬਿਮਾਰ ਹੋਇਆ ਤੇ ਪੁੜੀ ਉਹੋ ਹੀ ਖਾਧੀ ਜਿਹੜੀ ਦੂਜਿਆਂ ਨੂੰ ਦਿੰਦਾ ਸੀ, ਪਰ ਔਖਦ ਆਏ ਰਾਸ ਵਿੱਚ ਆਪ ਖਲੋ, ਉਹ ਦਵਾਈ ਗਾਂਹ ਨਹੀਂ ਲੰਘਦੀ ਜਿਹੜੀ।

ਕਿੰਨੀਆਂ ਵਾਰਾਂ ਕਮਾਲ ਕੀਤੀ ਭਾਈ ਸਾਹਿਬ ਭਾਈ ਗੁਰਦਾਸ, ਯਾਦ ਕਰਿਆ ਕਰੋ ਬਾਣੀ। ਕਈ ਕਹਿੰਦੇ ਸਾਨੂੰ ਯਾਦ ਨਹੀਂ ਹੁੰਦੀ। ਇੱਕ ਦਿਨ ਇੱਕ ਪੁੱਛਣ ਡਿਆ ਸੀ, ਉਹ ਕਹਿੰਦੇ ਵੀ ਕਹਿੰਦੇ ਮੈਨੂੰ ਬਾਣੀ ਯਾਦ ਨਹੀਂ ਹੁੰਦੀ। ਕਹਿੰਦੇ ਕਰਿਆ ਕਰ, ਕਹਿੰਦੇ ਯਾਦ ਨਹੀਂ ਹੁੰਦੀ। ਅੱਛਾ, ਕਹਿੰਦਾ ਜੇ ਤੂੰ ਕਿਸੇ ਕੋਲ ਪੈਸੇ ਲੈਣੇ ਹੁਣ ਤੈਨੂੰ ਭੁੱਲ ਜਾਂਦਾ ਕਿ ਨਹੀਂ? ਕਹਿੰਦਾ ਨਹੀਂ ਜੀ, ਨਹੀਂ। ਕਹਿੰਦੇ ਜੇ ਤੈਨੂੰ ਕੋਈ ਗਾਲਾਂ ਕੱਢ ਜਾਏ ਤੂੰ ਭੁੱਲ ਜਾਂਦਾ? ਕਹਿੰਦਾ ਨਹੀਂ, ਇਹਦਾ ਤੇਰਾ ਦਿਮਾਗ ਠੀਕ ਆ, ਤੂੰ ਯਾਦ ਨਹੀਂ ਕਰਦਾ। ਦਿਮਾਗ ਸਹੀ ਹੈ ਤੇਰਾ, ਤੈਨੂੰ ਭੁੱਲਦਾ ਹੀ ਨਹੀਂ। ਤੂੰ ਕਹਿੰਦਾ ਮੈਨੂੰ ਭੁੱਲਦਾ? ਉਹ ਯਾਦ ਕਰੋ ਸਹੀ। ਉੱਥੇ ਸਾਰੇ ਸਹਿਤ ਕੀਤੀ ਸ਼ਲੋਕ ਸਾਰੇ ਬੱਚੇ ਯਾਦ ਕਰਕੇ, ਇੱਕ ਕਿਸੇ ਬਹੁਤ ਸ਼ਲੋਕ ਰੋਜ਼ ਯਾਦ, ਫਰੀਦ ਦੀ ਬਾਣੀ ਸਾਰੀ ਯਾਦ ਕਰ। ਗੱਲ ਇੱਦਾਂ ਕਰਨਾ ਪੈਣਾ, ਨਾਨਕ ਜਿਸ ਨੂੰ ਲੱਗਾ ਤਿਸ ਮਿਲਿਆ। ਜਿਹਨੂੰ ਲੱਗਾਂਗੇ ਉਹੀ ਮਿਲ ਜਾਣਾ। ਜੋ ਬਣਨਾ ਉਹ ਸੋਚੋ, ਜੋ ਸੋਚੋਗੇ ਬਣ ਜਾਓ। ਜੋ ਬਣਨਾ ਚਾਹੁੰਦੇ ਸੋਚਣਾ ਸ਼ੁਰੂ ਕਰ ਦਿਓ, ਜੋ ਸੋਚੋਗੇ ਉਹੀ ਬਣ ਜਾਣਾ। ਤੁਸੀਂ ਕਹੋ ਪ੍ਰਚਾਰਕ ਬਣਨਾ, ਤੁਹਾਨੂੰ ਪ੍ਰਚਾਰਕ ਬਣਾ। ਤੁਸੀਂ ਕਹੋ ਬੱਚਿਆਂ ਨੂੰ ਗ੍ਰੰਥੀ, ਕੋਈ ਨਹੀਂ ਚਾਹੁੰਦਾ ਮੇਰਾ ਬੱਚਾ ਗ੍ਰੰਥੀ ਬਣੇ। ਹੱਥ ਖੜਾ ਕਰੋ ਜਿਹੜਾ ਚਾਹੁੰਦਾ ਮੇਰਾ ਬੱਚਾ ਗ੍ਰੰਥੀ ਬਣੇ। ਨਹੀਂ ਕਰੇਗਾ ਕੋਈ। ਜੇ ਮੈਂ ਕਹਾਂਗਾ ਇੰਜੀਨੀਅਰ, ਡਾਕਟਰ, ਪਾਇਲਟ, ਸਾਰੇ ਹੱਥ ਖੜਾ ਕਰਨ। ਕਿਉਂ? ਕਹਿੰਦੇ ਜੀ ਰਿਸਪੈਕਟ ਨਹੀਂ। ਕਿਉਂ ਨਹੀਂ ਰਿਸਪੈਕਟ ਹੈਗੀ? ਪਿੰਡਾਂ 'ਚ ਨਹੀਂ ਹੈਗੇ ਜਿਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਗ੍ਰੰਥੀ ਬਣਨੇ, ਤਾਂ ਨਹੀਂ ਰਿਸਪੈਕਟ। ਮਿਹਨਤ ਕਰੋ, ਬਹੁਤ ਰਿਸਪੈਕਟ ਹੈ, ਬਹੁਤ ਬਖਸ਼ਾਂ ਨੇ। ਅਜੇ ਪੁਲਿਸ ਦੀ ਨੌਕਰੀ ਛੱਡ ਕੇ ਗ੍ਰੰਥੀ ਬਣ ਗਏ। ਸਾਨੂੰ ਚਾਹ ਸੀ ਵੀ ਆਪਾਂ ਮਹਾਰਾਜ ਦੇ ਬਚਨ ਆਪ ਕੋਸ਼ਿਸ਼ ਕਰਨੀ, ਕਮਾਉਣ ਦੀ, ਦੂਜਿਆਂ ਨੂੰ ਬੇਨਤੀਆਂ ਕਰਨੀਆਂ। ਹੋ ਸਕਦਾ ਸਾਰਾ ਕੁਝ, ਕੋਸ਼ਿਸ਼ ਕਰੋ ਬੱਚਿਆਂ ਨੂੰ ਸ਼ੁਰੂ ਤੋਂ ਹੀ ਲਾਓ ਗੁਰਮਤ ਵਾਲੇ ਪਾਸੇ। ਮਹਾਰਾਜ ਰਹਿਮਤ ਬਖਸ਼ਿਸ਼ ਕਰਨ ਸਾਰੇ। ਇੱਕ ਸ਼ਬਦ ਛੋਟਾ ਹੀ, ਭਾਵੇਂ ਮਾਵਾਂ ਦਾ ਫਰਜ਼ ਹੈ, ਬੱਚਿਆਂ ਨੂੰ ਇੱਕ ਇੱਕ ਸ਼ਬਦ ਯਾਦ ਕਰਾਉਣਾ ਸ਼ੁਰੂ ਕਰੋ। ਬਹੁਤ ਬਾਣੀ ਬੇਅੰਤ, ਇੱਕ ਓਂਕਾਰ ਤੋਂ ਸ਼ੁਰੂ ਕਰ ਲਓ, ਭਾਵੇਂ ਇੱਕੋ ਹੀ ਸ਼ਬਦ ਪੜ੍ਹੋ, ਨਾਲੇ ਵਿਚਾਰੋ, ਨਾਲੇ ਯਾਦ ਕਰੋ। ਫਿਰ ਉਹਦੇ ਅਨੁਸਾਰ ਫਿਰ ਜੀਵਨ ਆਪਾਂ ਕੋਸ਼ਿਸ਼ ਕਰਨੀ, ਕਿਰਪਾ ਤਾਂ ਗੁਰੂ ਨੇ ਕਰਨੀ, ਹਰ ਬੰਦਾ ਕੋਸ਼ਿਸ਼ ਤਾਂ ਕਰਦਾ ਹੀ। ਹੁਣ ਜਦ ਜੋਬ 'ਤੇ ਆਪਾਂ ਕੋਸ਼ਿਸ਼ ਕਰਦੇ, ਜਿਹੜਾ ਕੰਮ ਨਹੀਂ ਆਉਂਦਾ ਸਿੱਖ ਲੈਂਦੇ ਆਪਾਂ, ਇੱਧਰ ਵੀ ਸਿੱਖ ਲਈਏ। ਅੱਜ ਸਿਖਾਉਣ ਵਾਲੇ ਬੈਠੇ ਸਾਰੇ, ਕਿੰਨੀ ਕਿਰਪਾ ਇਹਨਾਂ 'ਤੇ। ਭਾਈ ਅਮਰੀਕ ਸਿੰਘ 'ਤੇ ਬੜੀ ਕਿਰਪਾ, ਇਹ ਵੀ ਵੀਰ ਜੀ ਬੜੇ ਚਿਰ ਦੇ ਸੰਗਤ ਵਿੱਚ ਨਿਸ਼ਕਾਮ ਸੇਵਾ ਉੱਥੇ ਕਰ ਰਹੇ, ਬਿਲਕੁਲ ਕੋਈ ਤੇਲ ਵੀ ਨਹੀਂ ਪਾਉਂਦੇ ਉੱਥੇ, ਰੋਜ਼ ਪਿੰਡਾਂ 'ਚ ਚੱਲਦੇ, ਕਈ ਸਾਲਾਂ ਤੋਂ 35 ਸਾਲਾਂ ਤੋਂ ਲਗਾਤਾਰ ਚੱਲ ਰਹੇ। ਇਹ ਨਹੀਂ ਵੀ ਕਿ ਕੋਈ ਮਨ 'ਚ ਹੋਏ ਮੈਂ ਤੇਲ ਪਵਾ ਦੇ ਗੱਡੀ 'ਚ, ਨਹੀਂ, ਰੋਜ਼ ਜਾਣਾ ਪਿੰਡਾਂ 'ਚ ਸੇਵਾ, ਕਈ ਸਾਲਾਂ ਦੀ ਮਹਾਰਾਜ ਬਖਸ਼ਿਸ਼ ਕਰ ਰਹੇ। ਉਹ ਸਰਪੰਚ ਸਾਹਿਬ ਬੈਠੇ ਸਾਡੇ ਕੋਟੜੇ ਦੇ ਪਿੱਛੇ, ਉਹਨੂੰ ਪੁੱਛ ਕੇ ਦੇਖੋ ਕਿੰਨਾ ਚਿਰ ਸੰਗਤ ਦੇ ਵਿੱਚ, ਇਹ ਉੱਥੋਂ ਆਏ ਹੁਣ ਬਰਮਿੰਗਮ ਤੋਂ। ਇਸ ਕਰਕੇ ਮੇਰੀ ਬੇਨਤੀ ਹੈ, ਕੋਸ਼ਿਸ਼ ਕਰੋ ਬੱਚਿਆਂ ਨੂੰ ਲਾਓ, ਇੱਕ ਇੱਕ ਸ਼ਬਦ ਰੋਜ਼ ਯਾਦ ਕਰਾਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਚੱਲਦੀ, ਸ਼ੁਰੂ ਕਰ ਦਿਓ। ਮੈਂ ਲਾ ਦਾਂਗਾ ਥੋੜ੍ਹਾ ਸਮਾਂ, ਕਿਤੇ ਕਹੋਗੇ ਵਿਹਲਾ ਹੀ, ਮੈਂ ਹੁਣ ਕੋਈ ਐਸੀ ਗੱਲ ਨਹੀਂ। ਇਸੇ ਕਰਕੇ ਨੌਕਰੀ ਛੱਡੀ, ਇਸ ਮਹੀਨੇ 2 ਮਹੀਨੇ ਤੁਹਾਡੇ ਆਖੋ, ਅਤੇ ਬੱਚਿਆਂ ਨੂੰ ਸ਼ੁਰੂ ਤੋਂ ਇੱਕ ਓਂਕਾਰ ਤੋਂ ਸ਼ੁਰੂ ਕਰਾ ਕੇ ਇੱਕ ਇੱਕ ਸ਼ਬਦ ਯਾਦ ਕਰੋ। ਫਿਰ ਗੁਰੂ ਦੀਆਂ ਰਹਿਮਤਾਂ ਦੇਖਿਓ ਬੱਚਿਆਂ 'ਤੇ, ਕਿੰਨੀ ਕਿਰਪਾ ਹੋ ਜਾਣੀ। ਤੋ ਬੇਅੰਤ ਹੋਈਆਂ ਭੁੱਲਾਂ ਦੀ, 3 ਦਿਨ ਸੇਵਾ ਨਿਭਾਉਂਦੇ ਹਾਂ, ਬੇਅੰਤ ਭੁੱਲਾਂ ਹੋਈਆਂ। ਕੋਈ ਐਸਾ ਬਚਨ ਜਿਹੜਾ ਗੁਰਮਤ ਦੇ ਅਨੁਕੂਲ ਨਹੀਂ, ਉਹਦੀ ਮਾਫ਼ੀ ਦੇਣਾ। ਜਿਹੜਾ ਗੁਰਮਤ ਦਾ ਬਚਨ ਹੈ ਉਹ ਆਪਾਂ ਮੰਨਣ ਦੀ ਕੋਸ਼ਿਸ਼ ਕਰਨੀ, ਸਾਰੇ ਆਪਾਂ ਸਟੂਡੈਂਟ। ਤੋ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸੰਗਤ ਦੇ ਚਰਨਾਂ ਵਿੱਚ ਦਾਸ ਸਿਰ ਰੱਖ ਕੇ ਮਾਫ਼ੀ ਮੰਗਦਾ ਹੋਈਆਂ ਭੁੱਲਾਂ ਦੀ, ਅਰਦਾਸ ਕਰਿਓ ਜਿਹੜੇ ਆਪਾਂ ਬਚਨ ਸੰਗਤ

ਆਪਣਾ ਸਾਂਝੇ ਕੀਤੇ, ਸਾਡਾ ਜੀਵਨ ਹੀ ਉਦਾਂ ਦਾ ਬਣ ਜਾਏ ਤਾਂ ਕਿ ਸਾਡੇ ਜੀਵਨ ਤੋਂ ਪ੍ਰਭਾਵਿਤ ਹੋ ਕੇ। ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਵੀ ਚਰਨ ਪਾਉ ਲਓ ਮੇਰੇ ਕੋਲ ਆਣ ਕੇ, ਕਿਹਾ ਕਿਹਨੂੰ? ਨਹੀਂ, ਜੀਵਨ ਸੀ ਨਾ, ਕੀਰਤਨ ਸੁਣ ਕੇ ਲੋਕ ਆਪ ਤਰਲੇ ਮਾਰਦੇ ਸਾਨੂੰ ਆਪਣਾ ਸਿੱਖ ਬਣਾ ਲਾ, ਗੁਰੂ ਨਾਨਕ ਸਾਹਿਬ ਨੂੰ ਤਰਲੇ ਮਾਰਦੇ ਸਾਨੂੰ ਆਪਣੇ ਸਿੱਖ ਬਣਾਓ। ਬਣਾਇਆ ਐਸੀ ਕਮਿਊਨਿਟੀ ਹੋਈ ਕੋਈ? ਕੋਈ ਐਸਾ ਗੁਰੂ ਹੋਇਆ? ਮੁਸਲਮਾਨ ਕਹਿੰਦੇ ਸਾਡਾ, ਹਿੰਦੂ ਕਹਿੰਦੇ ਸਾਡਾ, ਅਤੇ ਸਿੱਖ ਸਿੱਖ ਨਹੀਂ ਕਹਿੰਦੇ ਸਾਡਾ ਸਿੱਖ, ਅਤੇ ਹੋਰ ਕਈ ਨੂੰ ਬਰਾਬਰ ਕਈ ਗੁਰੂ ਬਣਾਏ ਸਿੱਖਾਂ ਨੇ, ਦੂਜੇ ਬਣਾਉਣ ਸਿੱਖ ਨਹੀਂ ਬਣਾ। ਸਾਡਾ ਤਾਂ ਗੁਰੂ ਲੱਭਣਾ ਬੜਾ ਔਖਾ ਜੇ ਮਤ ਸੋਚਿਓ। ਸਾਡਾ ਸਨਾਤਨ ਧਰਮ ਜਿਹੜਾ ਨਾ, ਉਹਦੇ ਵੱਖਰੇ ਵੱਖਰੇ ਗੁਰੂ ਨੇ, ਧੀ ਦਾ ਗੁਰੂ ਕੋਈ, ਮਾਂ ਦਾ ਗੁਰੂ ਕੋਈ, ਪਿਤਾ ਦਾ ਵੱਖਰੇ ਵੱਖਰੇ ਗੁਰੂ ਨੇ ਅਧਿਆਤਮਿਕ ਤੌਰ 'ਤੇ, ਪਰ ਸਾਡਾ ਗੁਰੂ ਇੱਕੋ ਹੀ। ਸਾਡੀ ਕਿੰਨੀ ਕਿਸਮਤ ਚੰਗੀ, ਸਾਡੇ ਜੰਮਣ ਤੋਂ ਪਹਿਲਾਂ ਸਤਿਗੁਰੂ ਸਾਡੇ ਪਿੰਡਾਂ 'ਚ ਆਣ ਕੇ ਬੈਠੇ, ਸਾਡੇ ਸ਼ਹਿਰਾਂ 'ਚ ਆਣ ਕੇ ਬੈਠੇ, ਸਾਨੂੰ ਤਾਂ ਗੁਰੂ ਲੱਭਣਾ ਹੀ ਨਹੀਂ ਪਿਆ, ਅਸੀਂ ਗੁਰੂ ਨੂੰ ਧਾਰਨ ਕਰਨਾ ਬਸ। ਗੁਰੂ ਹੈ ਸਾਡੇ ਕੋਲ, ਅਸੀਂ ਗੁਰੂ ਨੂੰ ਧਾਰਨ ਕਰਨਾ, ਗੁਰੂ ਵਾਲੇ ਬਣਨਾ ਬਸ, ਅਤੇ ਗੁਰੂ ਵਾਲੇ ਬਣ ਕੇ ਜੀਵਨ ਸਫਲ ਹੋ ਜਾਣਾ। ਫਿਰ ਮੈਂ ਆਪ ਜੀ ਦੇ ਜੋੜਿਆਂ 'ਚ ਸਿਰ ਰੱਖ ਕੇ ਦਾਸ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਦਾ ਹੈ। ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ, ਇਹ ਸ਼ਬਦ ਪੂਰਾ ਇੱਕ ਵਾਰੀ ਸਾਰਾ ਪੜ੍ਹਦਾ, ਇੱਕ ਸ਼ਬਦ ਇੱਕ ਵਾਰੀ ਦੁਬਾਰਾ ਸਾਰਾ ਲੜੀਵਾਰ ਪੜ੍ਹ ਕੇ ਫਿਰ ਆਪਾਂ ਸਤਿਗੁਰੂ ਜੀ ਤੋਂ ਖੁਸ਼ੀਆਂ ਲਵਾਂਗੇ।

ਹੁਕਮ ਹੋਇਆ ਵੀ ਕਰਨੀਨਾਮਾ ਵੀ ਸੁਣਾ ਦਿਓ। ਕਰਨੀਨਾਮਾ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਰੁਕਮਦੀਨ ਕਾਜੀ ਦੇ ਨਾਲ ਗੁਫ਼ਤਗੂ ਹੋਈ ਨਾ ਮੱਕੇ ਦੇ ਵਿੱਚ, ਬਾਬਾ ਫਿਰ ਮੱਕੇ ਗਿਆ, ਨੀਲ ਵਸਤਰ ਧਾਰ ਬਨਵਾਰੀ, ਅਸ ਹੱਥ ਕਿਤਾਬ ਕਸ, ਕੂੰਜਾ ਵਾਂਗ ਮੁਸੱਲਾਂ ਧਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਉਹਦੇ ਨੂੰ ਪੈਰ ਕਰਕੇ ਸੌਂ ਗਏ ਨਾ। ਜੀਵਨ ਮਾਰੀ ਲੱਤ ਦੀ, ਜੀਵਨ ਕਾਜੀ ਆਇਆ ਉਹਨੇ ਬੜੇ ਗੁੱਸੇ ਨਾਲ ਸਤਿਗੁਰ ਨੂੰ ਲੱਤ ਮਾਰੀ, ਕਿਹੜਾ ਸੁੱਤਾ ਕੁਫੜ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜੁਗਾਰੀ। ਅੱਗੇ ਲਿਖਿਆ ਟੰਗੋਂ ਪਕੜ ਘਸੀਟਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਟੰਗੋਂ ਫੜ ਕੇ ਨਾ ਗੁਰੂ ਨਾਨਕ ਸਾਹਿਬ ਨੂੰ ਘਸੀਟਣਾ ਲਫ਼ਜ਼ ਕੋਈ ਬਹੁਤਾ ਸਤਿਕਾਰਯੋਗ ਨਹੀਂ, ਪਰ ਭਾਈ ਸਾਹਿਬ ਨੇ ਤਾਂ ਲਿਖਿਆ ਵੀ ਇੱਦਾਂ ਹੋਇਆ, ਉਹਨਾਂ ਨੇ ਲੱਤ ਪੜ ਕੇ ਖਿੱਚ ਕੇ ਦੂਜੇ ਬੰਨੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਘਸੀਟਿਆ, ਫਿਰ ਕੀ ਹੋਇਆ, ਫਿਰਿਆ ਮੱਕਾ ਕਲਾ ਦਿਖਾਰੀ। ਕਈ ਬਹੁਤੇ ਸਿਆਣੇ ਕਹਿੰਦੇ ਜੇ ਮੱਕਾ ਨਹੀਂ ਫਿਰਿਆ ਉਹਨਾਂ ਦੇ ਮਨ ਫੇਰਦੇ, ਆਹ ਲਿਖਿਆ ਦਿਹੋਰਾ ਫਿਰਿਆ ਹਜ਼ੂਰ ਸਾਹਿਬ ਤੋਂ, ਵੇਖੋ 100 ਕਿਲੋਮੀਟਰ ਜਾ ਕੇ ਨਾਮਦੇਵ ਨੇ ਦਿਹੋਰਾ ਫੇਰਿਆ, ਦਰਸ਼ਨ ਕੀਤੇ ਕਈ ਵਾਰੀ, ਗੁਰਬੀ ਦੋਨੋਂ ਇਕੱਠੇ ਜਾਂਦੇ ਰਹੇ, ਅਤੇ ਦਿਹੋਰਾ ਫਿਰਿਆ ਤਾਂ ਕੀ ਨਾਨਕ ਜੀ ਮੱਕਾ ਨਹੀਂ ਫੇਰ ਸਕਦੇ, ਮੱਕਾ ਫੇਰਿਆ ਲਿਖਿਆ, ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੋਹਾਰ, ਜੋਹਾਰੇ ਨਮਸਕਾਰਾਂ ਕਰਨ ਲੱਗ ਗਏ, ਹੈਰਾਨ ਹੋ ਗਏ। ਉੱਥੇ ਰੁਕਮਦੀਨ ਕਾਜੀ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਫ਼ਤਗੂ ਜਦੋਂ ਹੋਈ, ਤਾਂ ਅਸੀਂ ਪੜ੍ਹਦੇ ਹੁੰਦੇ ਹਾਂ, ਕਈ ਕਹਿੰਦੂ ਪਰੰਤੂ ਵੀ ਕਰਦੇ, ਚਲੋ ਕੋਈ ਗੱਲ ਨਹੀਂ, ਉਹਨਾਂ ਕੋਲ ਮਾਫ਼ੀ ਮੰਗ ਲਏ, ਉਹ ਕਹਿੰਦਾ ਕਰਨੀ ਨਾਮਾ ਇੱਥੇ ਪਹਿਲਾਂ ਵੀ ਪੜ੍ਹਿਆ ਸੀ, ਉਦੋਂ ਤੁਹਾਰੇ ਕਹਿੰਦੇ ਫਿਰ ਕਰੂੰਗਾ ਖਾਲਸਾ ਬੱਸੇ ਵਿੱਚ ਪੰਜਾ, ਗੁਰੂ ਨਾਨਕ ਸਾਹਿਬ ਕਹਿੰਦੇ ਮੁੜ ਕੇ ਆਵਾਂਗਾ ਦਸਵੇਂ ਜਾਮੇ 'ਚ, ਦਸਵੇਂ ਜਾਮੇ 'ਚ ਜੋਤ ਉਹੀ ਆਉਣੀ ਹੈ। ਫਿਰ ਕਰੂੰਗਾ ਖਾਲਸਾ ਬੱਸੇ ਵਿੱਚ ਪੰਜਾਬ, ਵਰਨ ਚਾਰ ਕਾ ਏਕ ਰੂਪ ਦੇਖ ਕਰੂੰਗਾ ਆਪ, ਮਾਝੇ ਵਿੱਚ ਹੋਸ਼ ਨਹੀਂ ਲੁੱਟੇਂਗੇ ਲਾਹੌਰ, ਪੋਠੋ ਹਾਰ ਕੋ ਸੋਧ ਕੈ ਫਿਰ ਲੇਵੇਂਗੇ ਪਸੌਰ, ਚੌਂਕੀ ਅਟਕ ਬਹਾਲ ਕੈ ਖੋਲੇ ਖੈਬਰ ਤੰਗ, ਜਲਾਲਾਬਾਦ ਕੋ ਜੀਤ ਕੈ ਕਾਬਲ ਹੋਸੀ ਜੰਗ, ਕਾਬਲ ਰਾਜ ਬਹਾਲ ਕੈ ਗਜਨੀ ਕੋ ਫਿਰ ਲੈ, ਮੁਲਕ ਹਜ਼ਾਰਾ ਸੋਧ ਕੇ ਕੰਧਾਰ ਕੂਚ ਕਰੇ, ਬਲਖ ਬਖਾਰਾ ਸਾਧ ਕੈ ਫਿਰ ਲੇਵੇਂ ਸਿੰਧ ਬਲੋਚ,

ਬੋਲਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖਹੰਤਾ ਸੁਖਰਾਸਤਾ ਕੋ ਵਿਘਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤੀ ਸਹਾਇ ਵਾਰ ਸ੍ਰੀ ਭਗਤੀ ਪਾਤਸ਼ਾਹ ਦਸਵੇਂ ਪ੍ਰਥਮ ਭਗਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਇਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਰਿੱਠੇ ਸਭ ਦੁਖਦਾਇ ਤੇਗ ਬਹਾਦਰ ਸਿਮਰੇ ਘਰ ਨਾਮ ਦੇ ਆਵੇ ਧਾਏ ਸਭ ਥਾਂ ਈਸਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਂ ਈਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਧਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਡਠ ਕੀਤਾ ਤਿਨਾ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਧ ਬੰਧ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਧੰਨ ਚਰਿਆ ਦੇਖ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨੀ ਮਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀਆਂ ਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦਿਹਾੜੇ ਦੀ ਖੁਸ਼ੀ ਵਿੱਚ ਸਤਿਗੁਰ ਸੇ ਪਾਤਸ਼ਾਹੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰੀ ਦੀਵਾਨ ਸਜਾਏ ਗਏ ਹਨ ਸਜੇ ਹੋਏ ਦੀਵਾਨਾਂ 'ਚ ਗੁਰ ਸ਼ਬਦ ਚੌਂਕੀ ਕਥਾ ਵਿਖਿਆ ਜੀ ਕੀ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਉਹਨਾਂ ਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਵਾਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਲਫੁਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ

ਛੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਰੀਆਂ ਸੰਗਤਾਂ ਨੂੰ ਕਿਰਤ ਆਪਦੇ ਆ ਜੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਗੁਰੂ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਤਵੇ ਸਭ ਸਿੱਖਣ।

ਪੂਜਿਸ ਰਾਜ ਕਰੇਗਾ ਖਾਲਸਾ ਕੇ ਕੁਆਰ ਹੋਏ ਸਾਮਲਾਂਗੇ ਬਚਿਸ਼।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੇਂਗੇ ਹਾਂ ਬਾਰਕ ਮੁਗਧ ਇਆਨ ਪਿਤਾ ਸਮਝਾਵੇਂਗੇ ਸੁਤ ਖਿਨ ਖਿਨ ਭੂਲ ਬਿਗਾੜ ਜਗਤ ਪਿਦ ਭਾਵੇਂਗੇ ਜੋ ਹਰ ਸਵਾਮੀ ਤੁਮ ਦੇ ਸੋਈ ਹਮ ਪਾਵੇਂਗੇ ਮੋਹ ਦੂਜੀ ਨਾਹੀਂ ਠੌਰ ਜਿਸ ਪੈ ਹਮ ਜਾਵੇਂਗੇ ਜੋ ਹਰ ਭਾਵੇ ਭਗਤ ਤਿਨ ਹਰ ਭਾਵੇਂਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ ਹਰੇ ਆਪੇ ਹੋਏ ਕਿਰਪਾਲ ਆਪ ਲੈ ਬਣਾਵੇਂਗੇ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾਵੇਂਗੇ ਕੋਈ ਜਨ ਹਰ ਸਿਉਂ ਦੇਵੇ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੇ ਪ੍ਰਾਨ ਅਕੂਰ ਰਹਾਉ ਮਨ ਤਨ ਨਿਰਮਿਤ ਕਰਕੇ ਆਰੂ ਹਰ ਸਿੰਚੇ ਸੁਧਾ ਸੁਜੋਰ ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁੱਖ ਭੰਜਨ ਚਿਤ ਬਹੁ ਤੁਮਰੀ ਹੋਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ।

ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਲਾਸ ਭੈ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ

ਦਿੱਤੀ ਹੈ। ਅਤੇ ਉਹ ਸਾਰਿਆਂ ਦਾ ਸੱਚੇ ਪਾਤਸ਼ਾਹ ਬਖਸ਼ਾ ਕਰਨ, ਨਾਮ ਦਾਨ ਦੀ ਦਾਤ ਬਖਸ਼ੇ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੋਜ਼ ਅਤੇ ਸਵਾਲ ਮੈਨੂੰ ਤੁਸੀਂ ਕੀ ਪੁੱਛਣੇ, ਮੈਂ ਤਾਂ ਆਪ ਵਿਦਿਆਰਥੀ ਹਾਂ, ਪਰ ਮੇਰੀ ਬੇਨਤੀ ਸਤਿਗੁਰੂ ਜੀ ਹਰ ਸਵਾਲ ਦਾ ਜਵਾਬ ਸਹਿਜ ਪਾਠ ਵਿੱਚ ਹੈਗਾ। ਇਹ ਵੀ ਕਿਹਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਭਾਈ ਵੀਰ ਸਿੰਘ ਦਾ ਬਚਨ ਕਾਇ ਚੇਤੇ ਕਹਿੰਦੇ, ਜਦੋਂ ਤੁਸੀਂ ਬਾਣੀ ਪੜ੍ਹ ਰਹੇ ਹੋ ਨਾ ਤੁਹਾਨੂੰ ਸਮਝ ਨਹੀਂ ਲੱਗ ਰਹੀ, ਅੱਗੇ ਜਾ ਕੇ ਕੋਈ ਸ਼ਬਦ ਐਸਾ ਆ ਜਾਣਾ ਤੁਹਾਨੂੰ ਪਿਛਲੀ ਗੱਲ ਵੀ ਸਮਝਾ ਦੇਣੀ। ਆ ਡਾਕਟਰ ਸਾਹਿਬ ਨੂੰ ਦੱਸਣ ਡੇ ਸਵੇਰੇ ਵਿਰਕ ਸਾਹਿਬ, ਇਹਨਾਂ ਕੋਲ ਮੈਂ ਠਹਿਰਿਆ, ਕਹਿੰਦੇ ਵੀ ਮੈਨੂੰ ਬੜੇ ਬਚਨ ਸੁਣਾਏ, ਕਹਿੰਦੇ ਵੀ ਆਹ ਸਹਿਜ ਪਾਠ 'ਚ ਆਇਆ, ਕਹਿੰਦੇ ਮੈਨੂੰ ਬੜਾ ਆਨੰਦ ਆਇਆ ਵੀ ਸਹਿਜ ਪਾਠ 'ਚ ਮਹਾਰਾਜ ਨੇ ਕਿੰਨੀਆਂ ਬਖਸ਼ਾਂ ਕੀਤੀਆਂ। ਤੁਹਾਨੂੰ ਕਿਹਾ ਸੀ ਨਾ ਆਰੰਭ ਕਰੋ ਸਾਰੇ ਜਾਣੇ, ਇੱਕ ਇੱਕ ਦੋ ਦੋ ਅੰਗ ਰੋਜ਼ ਪੜ੍ਹੋ, ਹਰ ਸਵਾਲ ਦਾ ਜਵਾਬ ਸਤਿਗੁਰੂ ਜੀ ਕੋਲ ਹੈ। ਸਾਡੇ ਕੋਲ ਹੋ ਸਕਦਾ ਨਾ ਹੋਵੇ, ਅਸੀਂ ਜਿਹੜਾ ਤੁਹਾਨੂੰ ਜਵਾਬ ਦੇਣਾ ਉਹ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਸਤਿਗੁਰੂ ਜੀ ਦੀ ਜਿਹੜੀ ਬਾਣੀ ਪੜ੍ਹੀ ਉਹਦੇ 'ਚੋਂ ਜਵਾਬ ਦੇਣਾ, ਸਿਲੇਬਸ ਸਾਡੇ ਕੋਲ ਇਹੀ ਹੈ, ਹੋਰ ਤਾਂ ਕੋਈ ਇੱਥੇ ਪੇਪਰ ਬਾਹਰੋਂ ਨਹੀਂ ਆਉਣਾ, ਇੱਥੋਂ ਵਿੱਚੋਂ ਹੀ ਪੇਪਰ ਆਉਣਾ। ਸਾਡਾ ਪੇਪਰ ਹੁੰਦਾ ਨਾ, ਰੋਜ਼ ਪੇਪਰ ਹੁੰਦਾ ਸਿੱਖ ਦਾ, ਐਵਰੀ ਡੇ ਹਰ ਸੈਕਿੰਡ 'ਚ ਪੇਪਰ ਹੋ ਰਿਹਾ, ਹੁੰਦਾ ਕਿ ਨਹੀਂ ਹੁੰਦਾ? ਨਹੀਂ ਉਹ ਵੀ ਛੱਡੋ, ਸਿਲੇਬਸ ਰਹਿਤ ਅਵਰ ਕਸਾਵਰ ਕਮਾ, ਇਹ ਪੇਪਰ ਹੀ ਹੈ ਵੀ ਮਹਾਰਾਜ ਕੁਝ ਕਹਿ ਰਹੇ ਅਸੀਂ ਕੁਝ ਕਰ ਰਹੇ, ਉਹਨੇ ਕਿਹਾ ਇੱਦਾਂ ਨਹੀਂ ਕਰਨਾ ਅਸੀਂ ਉੱਦਾਂ ਕਰੀ ਜਾਂਦੇ, ਅਤੇ ਫਿਰ ਰੋਜ਼ ਪੇਪਰ ਹੋ ਰਿਹਾ, ਅਸੀਂ ਰੋਜ਼ ਫੇਲ ਹੋ ਰਹੇ। ਜਦੋਂ ਪਤਾ ਲੱਗ ਗਿਆ ਵੀ ਮਹਾਰਾਜ ਕੋਈ ਪਰਚਾ ਪਾ ਰਹੇ ਆ ਅਤੇ ਪਾਸ ਹੋ ਜਾਈਏ, ਬੜਾ ਸਾਰੀ ਜ਼ਿੰਦਗੀ ਲਾ ਕੇ ਕਿਤੇ ਪਾਸ ਹੋ ਜਾਈਏ, ਸਿੱਖ ਬਣ ਜਾਈਏ, ਸਾਰੀ ਕਈ ਜਨਮ ਲਾ ਕੇ ਸਿੱਖ ਬਣ ਜਾਈਏ, ਬੜੀ ਵੱਡੀ ਪ੍ਰਾਪਤੀ ਹੈ। ਕਈ ਜਨਮ ਲਾ ਕੇ ਆਪਣੇ ਆਪ ਨੂੰ ਸਿੱਖ ਨਹੀਂ ਸਮਝਣਾ, ਕੀ ਮਤਲਬ? ਬੜਾ ਇਹ ਨਹੀਂ ਕਹਿਣਾ ਮੈਂ ਸਿੱਖ ਬਣ ਗਿਆ, ਅਜੇ ਕੋਸ਼ਿਸ਼ ਕਰ ਰਿਹਾ, ਅਜੇ ਬਣਿਆ ਨਹੀਂ। ਮੈਂ ਉਹਨਾਂ ਗੁਰਸਿੱਖਾਂ ਦੇ ਜੀਵਨ ਵੱਲ ਦੇਖ ਦੇਖ ਕੇ ਆਪਣੇ ਜੀਵਨ ਨਾਲ ਕੰਪੈਰੀਜ਼ਨ ਕਰਨਾ ਕਿ ਮੈਂ ਉਹਨਾਂ ਵਰਗਾ ਅਜੇ ਨਹੀਂ ਬਣ ਸਕਿਆ, ਤਾਂ ਮਹਾਰਾਜ ਮੇਰੇ 'ਤੇ ਕਿਰਪਾ ਕਰਨ, ਮੈਂ ਉਦੋਂ ਦਾ ਬਣ ਜਾਵਾਂ। ਬਸ ਉਹਨਾਂ ਗੁਰਸਿੱਖਾਂ ਦਾ ਜੀਵਨ ਦੇਖ ਦੇਖ ਕੇ ਨਾ ਸਵੈ ਪੜਚੋਲ ਕਰਨੀ ਹੈ ਹਰ ਸਿੱਖ ਨੇ, ਮੈਂ ਆਪਣੀ ਕਰਨੀ, ਤੁਸੀਂ ਆਪਣੀ ਆਪਣੀ ਕਰਨੀ, ਸਾਰਿਆਂ ਦੀ ਸਿੱਖੀ ਹੈ, ਉਪਦੇਸ਼ ਇੱਕੋ ਹੀ ਆ, ਪਰ ਸਾਡਾ ਜੀਵਨ ਸਾਰਿਆਂ ਦਾ ਵੱਖਰਾ ਵੱਖਰਾ, ਸਾਰੇ ਭਰਾਵਾਂ ਦਾ ਭੈਣਾਂ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ। ਇਸ ਕਰਕੇ ਜਿਹੜਾ ਹੁਣ ਆਈਫੋਨ, ਇੱਕ ਆਈਫੋਨ ਆ, ਇੱਕ ਸੈਮਸੰਗ ਆ, ਇੱਕ ਪਹਿਲਾਂ ਨੋਕੀਆ ਹੁੰਦਾ ਸੀ, ਉਹ ਸਾਰਿਆਂ 'ਚ ਪ੍ਰੋਸੈਸਰ ਵੱਖਰਾ ਵੱਖਰਾ ਲੱਗਾ, ਅੱਜ ਜਿੰਨੇ ਬੈਠੇ ਆ ਸਾਰਿਆਂ ਦਾ ਪ੍ਰੋਸੈਸਰ ਵੱਖਰਾ ਵੱਖਰਾ। ਹਰ ਬੰਦਾ ਚਾਹੁੰਦਾ ਜਿੱਦਾਂ ਮੈਂ ਕਹਿੰਦਾ ਉੱਦਾਂ ਕਰੇ, ਇੱਦਾਂ ਕਿੱਦਾਂ ਹੋਏਗਾ? ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ, ਜਿੱਦਾਂ ਦੀ ਬੁੱਧ ਆ ਉੱਦਾਂ ਦੀ ਵਰਤਣੀ, ਕਿਸੇ ਨਾਲ ਗੁੱਸਾ ਨਾ ਕਰਿਆ ਕਰੋ। ਉਹਨੂੰ ਮਹਾਰਾਜ ਜੀ ਨੇ ਕਿਹਾ ਹੀ ਇੱਦਾਂ, ਅਜੇ ਉਹਨੂੰ ਸੋਝੀ ਨਹੀਂ ਆਈ, ਜਦੋਂ ਉਹਨੂੰ ਵੀ ਸੋਝੀ ਅਰਦਾਸ ਕਰੋ ਉਹਦੀ, ਮਹਾਰਾਜ ਉਹਨੂੰ ਵੀ ਸੋਝੀ ਬਖਸ਼ ਦੇ, ਹੁਣ ਤਾਂ ਵੀ ਕਿਰਪਾ ਹੋ ਜਾਏ। ਹੁਣ ਕੋਈ ਸਵਾਲ ਪੁੱਛਣਾ ਭਾਈ ਅਮਰੀਕ ਸਿੰਘ ਨੂੰ ਪੁੱਛ ਲਓ, ਇਹ ਬਹੁਤ ਜਵਾਬ ਦਿੰਦਾ, ਮੈਂ ਸੁਣਦਾ ਹੁੰਦਾ ਬੜੀ। ਸਵਾਲ ਹੈ ਕੋਈ ਨਹੀਂ, ਸਾਰੇ ਸਵਾਲ ਸਤਿਗੁਰੂ ਜਵਾਬ ਦਿੱਤੇ, ਕਿਸ ਆ ਸਵਾਲ ਜਵਾਬ ਵੀ ਕੀਤੇ, ਸ਼ਬਦ ਭਾਈ ਨੂੰ ਕਹਿੰਦਾ ਮੁੜ ਕੇ ਸ਼ਬਦ ਪੜ੍ਹ ਦਿਉ, ਅਸੀਂ 5 ਮਿੰਟ ਸ਼ਬਦ ਪੂਰਾ ਪੜ੍ਹਤਾ, ਉਹਦਾ 1.5 ਘੰਟਾ ਕੋਈ ਸ਼ਬਦ ਨੂੰ ਲੱਗਾ, ਆਪੇ ਸਵਾਲ। ਗੁਰੂ ਸਾਹਿਬ ਸਵਾਲ ਵੀ ਆਪੇ ਕਰਦੇ ਅਤੇ ਜਵਾਬ ਵੀ ਆਪੇ ਦਿੰਦੇ, ਉਹਨੂੰ ਪਤਾ ਵੀ ਉਹਨੂੰ ਸਵਾਲ ਕਰਨਾ ਵੀ ਨਹੀਂ ਆਉਣਾ, ਕਿਸੇ ਨੂੰ ਸਵਾਲ ਕਰਨਾ ਹੁੰਦਾ? ਘੋਟਾ ਲਾਉਣਾ, ਘੋਟਾ ਲਾਉਣਾ, ਯਾਦ ਕਰਨਾ, ਹੁਣ ਯਾਦ ਕਰਾ ਦਿੰਦੇ ਕਿਹੜਾ ਸ਼ਬਦ, ਸਭ ਔਖੇ ਤੋਂ ਔਖਾ ਸ਼ਬਦ ਕੱਢ, 1 ਮਿੰਟ 'ਚ ਯਾਦ ਹੋ ਜਾਣਾ, ਜਿਹੜਾ ਕਹੋ ਯਾਦ ਕਰਾ ਦੇ, ਦੱਸੋ ਕਿਹੜਾ ਯਾਦ ਕਰਨਾ, ਆਓ ਅੱਜ ਵਾਲਾ ਯਾਦ ਕਰ ਲਓ ਜਿਹੜਾ ਪੜ੍ਹਿਆ ਬਾਣੀ ਨੂੰ, ਇੱਕ ਤੁਕ ਨੂੰ ਵਾਰ ਵਾਰ ਪੜ੍ਹਨਾ, ਜੇ ਤੁਹਾਨੂੰ ਅਰਥ ਸਮਝ ਆ ਗਏ ਫਿਰ ਬਹੁਤ ਜਲਦੀ ਯਾਦ ਹੁੰਦਾ, ਜੇ ਨਾਲ ਅਰਥ ਪੜ੍ਹੋਗੇ ਨਾ ਫਿਰ ਬਹੁਤ ਜਲਦੀ ਯਾਦ ਹੁੰਦਾ, ਫਿਰ ਉਹਨੂੰ ਵਾਰ ਵਾਰ ਪੜ੍ਹਨਾ, ਇੱਕ ਤੁਕ ਪਹਿਲਾਂ ਪੜ੍ਹ ਕੇ ਯਾਦ ਕਰ ਲਈ, ਫਿਰ ਅਗਲੀ ਪੜ੍ਹਨੀ, ਫਿਰ ਪਿਛਲੀ ਫਿਰ ਨਾਲ ਲੈਣੀ, ਫਿਰ ਅਗਲੀ ਪੜ੍ਹਨੀ, ਫਿਰ ਪਿਛਲੀ, ਇੱਦਾਂ ਹੌਲੀ ਹੌਲੀ, ਜਿਹੜੇ ਬਹੁਤੇ ਲੰਬੇ ਸ਼ਬਦ ਜੇ ਛੇਤੀ ਯਾਦ ਹੋ ਜਾਂਦੇ, ਜਦੋਂ ਸੋਈਏ ਯਾਦ ਕੀਤੇ ਕਿ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀ ਬਲੇ ਸਲਨ ਸਬਲ ਮਲਨ ਭਗਤ ਫਲਨ ਕਾਣਕੂਰ ਨੇਕ ਲੰਗ ਵਜੀ ਰੰਗ ਚੜੂ ਦਲ ਰਿੰਦ ਜੀ ਰਾਮ ਰਮਨ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਭੂਤ ਆਪ ਹੀ ਦਿਵਾ ਦੇ ਸਹਿਜ ਮੁੱਖ ਫਨੰਦ ਜੀ ਜਰਮ ਕਰਮ ਮਸ਼ਕਸ ਹੋ ਬਰਾ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀ ਰਾਮ ਸਾ ਨਾ ਰਾਮ ਸਾਰ ਹੀਏ ਧਾਰ ਤਜ ਵਕਾਰ ਮਨ ਗਿਆਨ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀ ਸ੍ਰੀ ਗੁਰੂ ਸ੍ਰੀ ਗੁਰੂ। ਇਹ ਯਾਦ ਕੀਤੇ ਆਗੇ ਜਿਹੜੇ ਹੁਣ ਯਾਦ ਕਰ ਲਓਗੇ ਤਾਂ ਜੇ ਮੁੜ ਕੇ ਜਨਮ ਮਿਲ ਗਿਆ ਤਾਂ ਫਿਰ ਯਾਦ ਕਰਨ ਦੀ ਲੋੜ ਹੀ ਨਹੀਂ, ਇਹ ਨਾਲ ਹੀ ਆ ਜਾਣੇ। ਅਸੀਂ ਵੀ ਪਹਿਲੇ ਕੇ ਯਾਦ ਕੀਤੇ ਆ, ਨਹੀਂ ਕਿ ਪਾਰ ਉਤਾਰਾ ਮਾਰੇ ਕਹਿੰਦੇ ਹੁਣ ਚੱਲ ਜਾ, ਫਿਰ ਮੁੜ ਕੇ ਭੇਜ ਦਿੰਦੇ ਅਤੇ ਫਿਰ ਭੇਜ ਦੇਣਾ, ਆਪਾਂ ਨੂੰ ਕੋਈ ਜ਼ਰੂਰੀ ਥੋੜ੍ਹਾ ਵੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਦ ਮਨ ਪ੍ਰੀਤ ਚਰਨ ਕਮਲਾ ਰਹੇ। ਭੱਟ ਸਾਹਿਬਾਨ ਕਹਿੰਦੇ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋਂ, ਮਹਾਰਾਜ ਜਿੰਨੇ ਵਾਰ ਵੀ ਆਈਏ ਤੇਰੇ ਸਿੱਖ ਬਣ ਕੇ ਆਈਏ, ਫਿਰ ਇੱਦਾਂ ਪ੍ਰਚਾਰ ਕਰੀ ਜਾਵਾਂਗੇ, ਸਾਨੂੰ ਕੀ ਮਾੜਾ, ਨਾਲੇ ਪੈਸੇ ਮਿਲਦੇ ਆ, ਮਿਲਦੇ ਕਿ ਨਹੀਂ, ਨਾਲੇ ਵੱਖਰੇ ਵੱਖਰੇ ਦੇਸ਼ ਘੁੰਮੀ ਦੇ ਜਹਾਜ਼ ਜਾਂਦੀ, ਟਿਕਟਾਂ ਫਰੀ, ਸਾਰਾ ਕੁਝ, ਕਿੰਨੀਆਂ ਮੌਜਾਂ ਲੱਗੀਆਂ ਮਹਾਰਾਜ ਜੀ, ਕਿੰਨੀਆਂ ਬਖਸ਼, ਘਰੋਂ ਨਿਕਲਣਾ ਪੈਣਾ, ਥੋੜ੍ਹਾ ਔਖਾ ਹੈ। ਇੱਕ ਦਿਨ ਦੀ ਘਰੋਂ ਨਿਕਲੋ, ਮੈਂ ਕਹਿੰਦਾ ਬੱਚਿਆਂ ਦਾ ਇੱਦਾਂ ਸੁੱਖ ਨੇ ਨਾ ਘਰਾਂ ਦੇ, ਗੁਰੂ ਨਾਨਕ ਸਾਹਿਬ ਨਿਕਲੇ ਕਿ ਨਹੀਂ, ਅਸੀਂ ਬੱਚੇ ਉਹਨਾਂ ਦੇ, ਜਦੋਂ ਗਏ ਨਾ ਉੱਥੋਂ ਮਹਾਰਾਜ ਤੁਰੇ ਆ, ਕਿੱਥੋਂ ਸੁਲਤਾਨਪੁਰ ਲੋਧੀ ਤੋਂ ਪਹਿਲੀ ਉਦਾਸੀ ਸ਼ੁਰੂ ਕੀਤੀ, ਸਾਰੇ ਕਿ ਨਵਾਬ ਵੀ ਕਹਿੰਦਾ
ਸਾਰੇ ਕਹਿਣ ਵੀ ਮਹਾਰਾਜ ਇੱਥੇ ਇੰਨਾ ਆਨੰਦ ਬਣਿਆ, ਰੋਜ਼ ਕੀਰਤਨ ਹੁੰਦਾ, ਤੁਸੀਂ ਚੱਲੇ ਕਿੱਥੇ ਹੋ? ਰਹਿਣ ਦਿਓ, ਇੱਥੋਂ ਰਹੋ। ਉਹਨਾਂ ਨੂੰ ਬੁਲਾਇਆ ਨਾ, ਸਹੁਰਾ ਸਾਹਿਬ ਨੂੰ ਬਟਾਲਿਓ, ਬਟਾਲੇ ਸਤਿਗੁਰੂ ਜੀ ਉੱਥੇ ਆਨੰਦਗੜ੍ਹ 'ਚ ਹੋਇਆ ਸੀ ਨਾ। ਮੋਲਾ ਜੀ ਨੂੰ ਬੁਲਾਇਆ, ਮੂਲ ਚੰਦ ਨੂੰ, ਵੀ ਤੁਸੀਂ ਸਮਝਾਓ, ਸਾਡੇ ਅੱਖ ਨਹੀਂ ਲੱਗਦਾ, ਨਿੱਕੇ ਦੋ ਬੱਚੇ ਆ, ਇਹ ਛੱਡ ਕੇ ਚੱਲੇ ਕਿੱਧਰ? ਉਹਨਾਂ ਕਿਹਾ ਵੀ ਨਹੀਂ, ਹੁਣ ਹੁਕਮ ਹੋ ਗਿਆ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰੋੜਾਂ ਦੀ ਗੁਰ ਕਰੀ ਵਸਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ, ਹਰ ਸਿਉਂ ਬਾਬਾ ਪਹਿਨਦਾ ਸੱਚਖੰਡ, ਸੱਚਖੰਡ ਗਏ ਨਾ, ਸਰੋਪਾ ਮਿਲਿਆ ਉੱਥੋਂ, ਨੌ ਨਿਤ ਨਾਮ ਗਰੀਬੀ ਪਾਈ, ਬਾਬਾ ਵੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਾਈ। ਉਹਨੂੰ ਸਾਰੇ ਲਿਖਿਆ ਵੀ ਸਾਰੇ ਲੋਕ ਜਲ ਰਹੇ ਆ, ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਆ। ਫਿਰ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤਲੁਕ। ਹੁਣ ਦੇਖੋ, ਜੇ ਸਾਰੇ ਸੰਸਾਰ ਨੂੰ ਹੀ ਆਪਣਾ ਪਰਿਵਾਰ ਮੰਨੀਏ ਅਤੇ ਕਿਸੇ ਦਾ ਬੱਚਾ ਰੋ ਰਿਹਾ ਹੋਵੇ ਅਤੇ ਅਸੀਂ ਉਹਨੂੰ ਆਪਣਾ ਬੱਚਾ ਸਮਝੀਏ, ਕਿ ਉਹਨੂੰ ਚੁੱਪ ਕਰਾਉਣ ਨਹੀਂ ਜਾਵਾਂਗੇ? ਬਾਬੇ ਨਾਨਕ ਸਾਰੀ ਸ੍ਰਿਸ਼ਟੀ ਵੇਖੀ, ਹਰ ਕੋਈ ਬੰਦਾ ਰੋ ਰਿਹਾ, ਮਹਾਰਾਜ ਫਿਰ ਤੁਰ ਪਏ ਘਰੋਂ, ਅਸੀਂ ਵੀ ਘਰੋਂ ਤੁਰਨਾ, ਘਰ ਛੱਡ ਕੇ ਨਹੀਂ ਜਾਣਾ, ਘਰ 'ਚ ਰਹਿ ਕੇ ਤੁਹਾਡਾ ਜਿਹੜਾ ਜਿੱਥੇ ਤੁਸੀਂ ਕੰਮ ਕਰਦੇ ਹੋ, ਜੋਬ ਕਰਦੇ ਹੋ, ਆਪਣੇ ਸੰਗੀ ਸਾਥੀਆਂ ਨੂੰ ਸਾਰਿਆਂ ਨੂੰ ਗੁਰੂ ਨਾਲ ਜੋੜ ਦਿਓ, ਆਪ ਜੁੜੋ, ਪਰਿਵਾਰ ਨੂੰ ਜੋੜੋ, ਸਾਰੀ ਕੁੱਲ, ਸਾਰੀ ਕੁੱਲ ਜਿੰਨੀ ਸਾਰੀ ਅੰਮ੍ਰਿਤਧਾਰੀ ਤਾਂ ਹੋਏਗੀ ਜੇ ਤੁਸੀਂ ਉਹਨੂੰ ਬੇਨਤੀ ਕਰੋਗੇ। ਇਹ ਕੰਮ ਕਰਨਾ ਹੋਰ ਕੋਈ ਵੱਡੀ ਗੱਲ ਥੋੜ੍ਹੀ ਆ, ਆਪਣੇ ਪਰਿਵਾਰ ਤੋਂ ਸ਼ੁਰੂ ਕਰ ਲਓ, ਫਿਰ ਆਪਣੇ ਰਿਸ਼ਤੇਦਾਰਾਂ ਨੂੰ, ਫਿਰ ਤੁਹਾਡਾ ਫਰੈਂਡ ਸਰਕਲ ਜਿਹੜਾ, ਉਹ ਜਿਹੜਾ ਪੋਡਕਾਸਟ ਕੀਤੀ ਮੈਂ ਦੱਸਿਆ, ਉੱਥੇ ਉਹ ਲਾਈਵ ਚੱਲਿਆ, ਉਹ ਸਾਰੇ ਲੋਕਾਂ ਨੇ ਜਿਹਨੇ ਮੇਰੇ ਨਾਲ ਜੋਬ ਕਰਦੇ, ਸਾਰੇ ਬ੍ਰਾਹਮਣ ਬੰਦੇ ਵੀ ਅੰਮ੍ਰਿਤ ਛੱਕ ਗਏ, ਉਹ ਬੈਠੇ ਸਰਪੰਚ ਸਾਹਿਬ ਨੂੰ ਪੁੱਛ ਕੇ, ਦੇਖੋ ਉਹ ਮੁੰਡਾ ਰਜੇਸ਼ਵਰ ਕੁਮਾਰ ਸੀ, ਬੜੀ ਸ਼ਰਾਬ ਪੀਂਦਾ ਸੀ, ਜਦੋਂ ਅਸੀਂ ਇਕੱਠੇ ਹੋਏ ਅਤੇ ਉਹ ਛੱਡਣ ਲਾ ਤਾ, ਕਹਿੰਦੇ ਤੁਸੀਂ ਇਕੱਲੇ ਰੱਬ ਦੀਆਂ ਗੱਲਾਂ ਉੱਥੇ ਕੋਰਟ 'ਚ ਕੱਢਦੇ ਰਹਿਣਾ, ਹੌਲੀ ਹੌਲੀ ਕੇਸ ਰੱਖ ਲਏ ਅੰਮ੍ਰਿਤ ਛੱਕ ਲਿਆ। ਐਸ ਐਸ ਪੀ ਸਾਡਾ, ਉਹਨੇ ਮੈਨੂੰ ਬੁਲਾਉਣਾ, ਕੋਈ ਰੱਬ ਦੀ ਗੱਲ, ਮਸਕੀਨ ਜੀ ਦੀ ਕਥਾ ਦੇ ਵਿਚਾਰ ਕਰਦੇ ਹੁੰਦੇ ਹਾਂ, ਵੇਖੋ ਪੁਲਿਸ ਦਾ ਮਹਿਕਮਾ, ਐਸ ਪੀ ਨੇ ਮੈਨੂੰ ਬੁਲਾ ਲੈਣਾ, ਉਹਨੇ ਕਹਿਣਾ ਮਸਕੀਨ ਨੇ ਅੱਜ ਭਲਾ ਕੀ ਕਿਹਾ, ਮੈਂ ਉਹਨੂੰ ਕਿਹਾ ਤੁਸੀਂ ਦੱਸੋ, ਫਿਰ ਇਹ ਵਿਚਾਰ ਕਰਨੀ, ਉਹਨੇ ਅੰਮ੍ਰਿਤ ਛੱਕ ਲਿਆ। ਮੈਂ ਗੁਰੂ ਦੀ ਝੂਰੀ 'ਚ ਕਹਿ ਰਿਹਾ, ਡੀ ਐਸ ਪੀ ਉਹਨੂੰ ਮਿਲਾਇਆ ਮਹਾਂਪੁਰਖਾਂ ਡਾਕਟਰ ਸਾਹਿਬ ਸਿੰਘ ਨਾਲ, ਅਤੇ ਕਹਿੰਦੇ ਇਹਨੂੰ ਫ੍ਰੀ ਦੀ ਮਿਲਦੀ ਹੈ ਤਾਂ ਪੀਂਡ ਹੈ, ਜਿੱਦਾਂ ਫ੍ਰੀ ਦੀ ਮਿਲਣੀ ਹਟ ਗਈ ਇਹਨੇ ਛੱਡ ਦੇਣੀ। ਡਾਕਟਰ ਸਾਹਿਬ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਦੇ ਬਾਰੇ ਦੱਸਿਆ ਨਹੀਂ ਜਾ ਸਕਦਾ, ਮੰਨੇ ਕੀ ਗੱਤ ਕਹੀ ਨਾ ਜਾ, ਜੇ ਕੋ ਕਹੇ, ਇਹ ਕੁੜੀ ਨੂੰ ਪਤਾ, ਇਹਨਾਂ ਨੂੰ ਪਤਾ, ਇਹਨਾਂ ਨੂੰ ਪਤਾ, ਇਹ ਇਲਾਕੇ ਦੇ ਹਨ, ਉਹ ਸਰਪੰਚ ਸਾਹਿਬ ਪਿੱਛੇ ਬੈਠੇ, ਇਹਨੂੰ ਪੁੱਛ ਕੇ ਦੇਖੋ। ਡਾਕਟਰ ਸਾਹਿਬ ਸਿੰਘ ਗੁਰਦਾਸਪੁਰ ਵਾਲੇ ਨਿਸ਼ਕਾਮ ਜਥਾ ਕਈ ਸਾਲਾਂ ਤੋਂ, ਉਹ ਸਾਡੇ ਵਾਂਗੂ ਪੱਗ ਬੰਨਦੇ ਇੱਦਾਂ ਹੀ, ਹੈ ਇੱਦਾਂ ਦੇ ਕੱਪੜੇ ਪਾਉਂਦੇ, ਪਜਾਮਾ ਕੁੜਤਾ ਹੀ ਪਾਉਂਦੇ ਆ, ਕੋਈ ਵਿਖਾਵਾ ਨਹੀਂ, ਬਿਲਕੁਲ ਸਿੰਪਲ ਰਹਿੰਦੇ ਆ, ਜੋਬ ਕੀਤੀ ਹੈ। ਸੁਣਿਓ, ਅੱਜ ਇੰਨੀ ਸੰਗਤ ਹੁਣ ਇੰਨੀ ਬੈਠੀ, ਇੰਨੀ ਸੰਗਤ ਹਰ ਵੇਲੇ ਉਹਨਾਂ ਦੇ ਨਾਲ ਰਹਿੰਦੀ ਹੈ, ਘਰੇ ਵੀ ਪਛਾਦਾ ਸਕਦੇ ਆ ਵੀ ਇੰਨੇ ਹਰ ਵੇਲੇ ਨਾਲ, ਹਰ ਵੇਲੇ ਬਾਣੀ ਚੱਲਦੀ ਰਹਿੰਦੀ, ਹਰ ਵੇਲੇ, ਕੋਈ ਸਮਾਂ ਐਸਾ ਨਹੀਂ ਕਿ ਡਾਕਟਰ ਸਾਹਿਬ ਨੇ ਗੱਲਾਂ ਕਰਦੇ ਹੋਣ ਵੀ ਭਗਵੰਤ ਮਾਨ ਕੀ ਕਰਨ ਡਿਆ ਸੀ, ਮੋਦੀ ਨੇ ਕੀ, ਇਹ ਨਹੀਂ ਗੱਲਾਂ ਚੱਲਦੀਆਂ। ਉੱਥੇ ਆਸਾ ਦੀ ਵਾਰ, ਸੁਖਨੀ ਸਾਹਿਬ ਅਤੇ ਨਾਮ ਪਛਾਦਾ ਸਕਦੇ ਹਾਂ ਵੀ ਨਾਮ ਚੱਲੀ ਜਾਣਾ, ਚੌਵੀ ਗੁਰਪ੍ਰੀਤ ਨੂੰ ਪੁੱਛੋ, ਇਹ ਵੀ ਕਿੰਨੀ ਸੰਗਤ ਕੀਤੀ, ਇੰਨੀ ਕਿਰਪਾ ਦੱਸੀ ਨਹੀਂ ਜਾ ਸਕਦੀ, ਅਤੇ ਕਿੰਨੀ ਪੁਲਿਸ ਗੁਰੂ ਵਾਲੀ ਬਣ ਗਈ। ਜਿਹੜਾ ਜਿਹੜਾ ਬੰਦਾ ਜਿਹੜੇ ਬੰਦੇ ਸਾਡੇ ਨਾਲ ਜਿਹੜੇ ਲੱਗੇ ਸੀ ਨਾ, ਉਹ ਵੀ ਗੁਰੂ ਵਾਲੇ ਤਾਂ ਬਣੇ ਕਿ ਉਹਨਾਂ ਦੀ ਸੰਗਤ ਹੋਈ, ਸਾਡਾ ਕੋਈ ਇਹ ਜੀਵਨ ਨਹੀਂ, ਅਸੀਂ ਉੱਥੇ ਜਾ ਕੇ ਲੈ ਕੇ ਜਾਂਦੇ ਰਹੇ, ਜਦੋਂ ਵਿਚਾਰ ਸੁਣਦੇ ਰਹੇ, ਉਹ ਸਾਰੇ ਗੁਰੂ ਵਾਲੇ ਬਣ ਗਏ, ਸਾਰੇ ਅੰਮ੍ਰਿਤ ਛੱਕ ਲਏ, ਅੱਜ ਸਾਰੇ ਰਿਸ਼ਵਤ ਵੀ ਨਹੀਂ ਲੈਂਦੇ। ਆਹ ਤੁਸੀਂ ਪੁਲਿਸ ਦੀ ਜਿਹੜੀ ਸਭੀ ਬਹੁਤ ਜ਼ਿਆਦਾ, ਆਹ ਹੁਣ ਜਿਹੜੀ ਫਿਲਮ ਵੀ ਆਈ ਆ, ਤੁਸੀਂ ਦੇਖਿਆ ਚੰਗੇ ਬੰਦੇ ਵੀ ਹੈ ਵਿੱਚ, ਦਿਲਾਵਰ ਸਿੰਘ ਵੀ ਹੈ ਜਿਹਨੇ ਸੇਵਾ ਕੀਤੀ, ਦਿਲਾਵਰ ਸਿੰਘ ਵੀ ਸਾਡੇ ਨਾਲ ਹੀ ਭਰਤੀ ਹੋਇਆ ਉਹ ਵੀ, ਅਤੇ ਫਿਰ ਕਿੰਨੇ ਹੋਰ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਚੰਗੇ ਵੀ ਹੈ ਨੇ, ਇਹਨੇ ਵੀ ਸਾਰੇ ਮਾੜੇ ਆ, ਬਹੁਤ ਚੰਗੇ ਵੀ ਹੈ, ਪਰ ਥੋੜ੍ਹੇ ਜਿਹੇ ਮਾੜੇ ਜਿਹੜੇ ਆ ਉਹ ਸਾਰਿਆਂ ਦੇ ਕੰਮ ਖਰਾਬ ਕਰ। ਆ ਦਰਬਾਰ ਸਾਹਿਬ ਰਾਤ 3 ਪਹਿਲੇ ਸੇਵਾ, ਇਹ ਕੁੜੀ ਦਾ ਡੈਡੀ ਵੀ ਪੁਲਿਸ 'ਚ ਆ, ਉਹ ਵੀ ਸਾਡੇ ਨਾਲ ਜੋਬ ਕਰਦਾ, ਇੱਕ ਤਾਂ ਬਾਦਸ਼ਾਹ ਉਹਨਾਂ ਮੇਰੇ ਨਾਲ ਗੱਲ ਕਰਾਈ, ਉਹ ਸਾਡੀ ਇਕੱਠੇ ਡਿਊਟੀ ਕੀਤੀ, ਆ ਜਿੰਨੀਆਂ ਬੱਚੀਆਂ ਨੇ ਕੇਸਕੀਆਂ 'ਚ ਆਈਆਂ ਉੱਥੇ ਫਲੋਰ ਅਸੀਂ ਟ੍ਰੇਨਿੰਗ ਕਰਦੇ, ਉਹਨਾਂ ਨੂੰ ਪ੍ਰੇਰਿਤ ਕੀਤਾ, ਉਹ ਸਾਰੀਆਂ ਸੱਚੋ ਲੱਗੀਆਂ, ਸਾਰੀਆਂ ਕੇਸਕੀਆਂ ਸਿਰ 'ਤੇ ਬਣ ਲਈਆਂ। ਪੁਲਿਸ ਵਿੱਚ ਕੋਈ ਕੇਸਕੀ ਬਣ ਕੇ ਬੱਚੀਆਂ ਨਹੀਂ ਸੀ ਉਹ ਲਾਉਂਦੀਆਂ, ਇੱਥੇ ਭਾਵੇਂ ਆਉਂਦੀਆਂ, ਉੱਥੇ ਸਾਰੀਆਂ ਕੇਸਕੀਆਂ ਬਣ ਲਈਆਂ ਬੱਚੀਆਂ ਨੇ, ਤਿਆਰ ਬਾਰ ਤਿਆਰ ਹੋ ਗਈਆਂ, ਹੁਣ ਵੀ ਹੋ ਰਹੇ ਆ। ਅਤੇ ਉੱਥੇ ਅਸੀਂ ਸ਼ਾਮ ਨੂੰ ਰੋਲ ਕਾਲ ਜਦੋਂ ਹੁੰਦੀ ਗਰਾਊਂਡ ਦੇ ਵਿੱਚ, ਅਤੇ ਸਾਰੀ ਪੁਲਿਸ, ਕੋਈ ਰਾਲਾ ਸਵਾਮੀ ਆ, ਕੋਈ ਨੂਰ ਮਹਿਲ ਵਾਲੇ ਵੀ ਵਿੱਚ ਹੀ, ਸਾਰੇ ਸਾਰਿਆਂ ਨੂੰ ਇਕੱਠੇ ਰਹਿਰਸ ਕਰਾਉਣੀ, ਬੋਲਣਾ ਹਰ ਯੁਗ ਯੁਗ ਭਗਤ ਉਪਾਇਆ, ਬੋਲੋ ਪੈਜ ਹਰ ਨਾ ਕਿਸ ਦੁਸ਼ਟ ਹਰ ਮਾਰਿਆ, ਇੱਦਾਂ ਰਹਿਰਸ ਸਾਹਿਬ ਕਰਾਉਣੀ, ਕਿੰਨੇ ਪੁਲਿਸ ਵਾਲੀਆਂ ਕੁੜੀਆਂ

0: ਸ਼ਿਕਾਇਤਾਂ ਗੋਰਿਆਂ ਨੂੰ, ਉਹ ਸਾਰੇ ਇਸ ਕ੍ਰਿਸਚਨ ਨੇ। ਅਤੇ ਦਰਬਾਰ ਸਾਹਿਬ ਜਾ ਕੇ ਦੇਖੋ, ਸਵੇਰੇ ਸਾਰੇ ਚੌਂਕੜੇ ਮਾਰ ਕੇ ਬੈਠੇ ਹੁੰਦੇ ਆ, ਸਾਡੇ ਉੱਥੇ ਕੋਈ ਬਹਿੰਦਾ ਜਾਂ ਹੁਣ ਤੁਰਿਆ ਫਿਰਦਾ, ਕੋਈ ਮੂਵੀ ਬਣਾ ਰਿਹਾ, ਉਹ ਸਾਰੇ ਬੱਚੇ ਐਂ ਟੇਕ ਕੇ ਬਹਿ ਕੇ ਕੀਰਤਨ ਸੁਣਦੇ ਆ। ਕਿਹੜੀ ਗੱਲ ਉਹਨਾਂ ਦੀ ਸਮਝ 'ਚ ਆ ਗਈ, ਸਾਡੀ ਸਮਝ 'ਚ ਕਿਹੜੀ ਗੱਲ ਨਹੀਂ ਆਈ, ਸਾਰਾ ਕੁਝ ਤਾਂ ਬਾਰਿਆਂ ਦੱਸਿਆ ਹੀ ਹੈ, ਲੱਗਿਆ ਪਤਾ।
1: ਚੈਪਲੇ ਨੇ ਉਹ ਤਸਬੀ ਫੇਰਦਾ ਹੁੰਦਾ, ਤੇ ਇੱਕ ਦਿਨ ਉਹਦੇ ਨਾਲ ਦਾ ਭਰਾਵਾਂ ਵਾਂਗੂ ਵਿਚਾਰ ਹੁੰਦੀ ਸੀ। ਉਹ ਕਹਿੰਦਾ ਜੇ ਸਹੀ ਮੁਸਲਿਮਾਂ ਬਣਨਾ ਨਾ ਤੇ ਕੁਰਾਨ ਛੱਡਣੀ ਪੈਣੀ। ਤੇ ਅਸੀਂ ਬੜੇ ਹੈਰਾਨ ਹੋਏ। ਹੁਣ ਕੁਰਾਨ ਸਾਫ਼ ਕਹਿ ਰਹੀ ਆ ਕਿ ਜਿਹੜਾ ਮੁਸਲਮਾਨ ਬਣ ਗਿਆ ਸਿਰਫ ਇਹਨੂੰ ਹੀ ਪਿਆਰ ਕਰਨਾ ਆ, ਦੂਜੇ ਸਾਰੇ ਸ਼ੈਤਾਨ ਆ, ਇਹਨਾਂ ਨੂੰ ਜਾਏ ਕਿਸੇ ਵੀ ਤਰੀਕੇ ਨਾਲ ਇਸਲਾਮ 'ਚ ਲਿਆ। ਤੇ ਜੋ ਕੁਛ ਹੋਇਆ ਆਪਾਂ ਗੁਰੂਆਂ ਦੀ ਹਿਸਟਰੀ ਤੋਂ ਸਾਡੇ ਕੋਲ ਸਾਹਮਣੇ ਆ। ਅੱਛਾ, ਹੁਣ ਉਹ ਰੱਬ ਦਾ ਬੰਦਾ ਕਿਉਂਕਿ ਰੱਬ ਨਾਲ ਜੁੜਨ ਲੱਗ ਪਿਆ, ਉਹਨੂੰ ਲੱਗਦਾ ਵੀ ਇਹ ਵਾਲਾ ਉਪਦੇਸ਼ ਉਸ ਉਪਦੇਸ਼ ਨਾਲ ਮੈਚ ਨਹੀਂ ਕਰਦਾ। ਬਾਬਾ ਫਰੀਦ ਜੀ ਦਾ ਵੀ ਸੇਮ ਉਪਦੇਸ਼ ਆ, ਬੰਦਾ ਦੂਜੇ ਨੂੰ ਨਫ਼ਰਤ ਕਿੱਦਾਂ ਕਰੂਗਾ? ਉਹ ਕਰਦੇ ਆ ਕਿਉਂਕਿ ਗ੍ਰੰਥ ਕਹਿ ਰਿਹਾ, ਧਾਰਮਿਕ ਗ੍ਰੰਥ ਕਹਿ ਰਿਹਾ। ਦੈਟ ਇਜ਼ ਦਾ ਰੀਜ਼ਨ ਕਿ ਸਾਡੇ ਕੋਲ ਆਪਣੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਕੋਲ ਬਾਣੀ ਵਜੀ ਚੌ ਜੁੱਗੀ ਵਾਲੀ ਆ, ਹੈ ਨਾ।
0: ਮੁਸਲਮਾਨ ਪੀਰ ਬੁੱਧੂ ਸ਼ਾਹ, ਪੀਰ ਬੁੱਧੂ ਸ਼ਾਹ ਜਦੋਂ ਪਹਿਲੀ ਵਾਰੀ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਪੜ੍ਹ ਕੇ ਦੇਖੋ, ਜਦੋਂ ਗੁਰੂ ਗੋਬਿੰਦ ਸਿੰਘ ਨਾਲ ਪਹਿਲੀ ਮੀਟਿੰਗ ਹੋਈ, ਕਿੱਦਾਂ ਉਹਨੇ ਆਣ ਕੇ ਏਦਾਂ ਨਹੀਂ ਕੀਤਾ, ਇਉਂ ਕੀਤਾ, ਦਸਤਪੰਜਾ ਏਦਾਂ ਬੁਲਾਇਓ, ਏਦਾਂ ਦਸਤ ਪੰਜਾ ਕਾ ਇੱਦਾਂ ਇੱਦਾਂ ਜਾ ਗੁਰੂ ਸਾਹਿਬ ਨਾਲ, ਜਿੱਦਾਂ ਰਾਜੇ ਮਹਾਰਾਜਾ ਮਿਲਦੇ ਨਾ, ਇੱਦਾਂ ਜਾ ਗੁਰੂ ਸਾਹਿਬ ਨੂੰ ਮਿਲਿਆ। ਮਹਾਰਾਜ ਨੂੰ ਪਤਾ ਅੰਦਰ ਅਜੇ ਹਉਮੈ ਆ, ਮਨ ਵਿੱਚ ਇਹ ਕਿ ਮੈਂ ਪੀਰ ਹਾਂ, ਮੇਰੇ ਸੇਵਕ ਆਏ, ਮੈਂ ਮੱਥਾ ਟੇਕਾਂ, ਮੈਂ ਨਿੱਕੀ ਉਮਰ ਦਾ ਛੋਟਾ ਜਿਹਾ, ਅੱਜ ਤਾਂ 20-22 ਸਾਲਾਂ ਦੇ, ਮੈਂ ਮੱਥਾ ਟੇਕਾਂ ਨੂੰ। ਮਹਾਰਾਜ ਨੇ ਫਿਰ ਉਹਨੂੰ ਜਦੋਂ ਉਹ ਸੁਣਿਓ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ, ਪੀਰ ਬੁੱਧੂ ਸ਼ਾਹ ਦਾ ਗੁਰੂ ਗੋਬਿੰਦ ਸਿੰਘ ਨਾਲ ਪਹਿਲਾਂ ਜਿਹੜਾ ਮਿਲਾਪ ਹੋਇਆ,

ਉੱਥੇ ਆਪਣੇ ਜਗਰਾਓਂ ਡੇਰੇ ਮੈਂ ਸੁਣਿਆ ਬਚਨ ਅਤੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸੰਗਤ ਆਈ ਅਤੇ ਉੱਥੇ ਨਾ ਮਸੀਤ ਹੈ ਇੱਕ ਜਗਰਾਓਂ ਦੇ ਵਿੱਚ ਮੌਲਵੀ ਨੇ ਪੁੱਛਿਆ ਵੀ ਸੰਗਤ ਕਿੱਧਰ ਜਾ ਰਹੀ ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤਾਂ ਸੰਗਤ ਜਾ ਰਹੀ ਮੌਲਵੀ ਕਹਿੰਦਾ ਮੈਂ ਵੀ ਜਾ ਸਕਦਾ ਕਹਿੰਦਾ ਜਿਹੜਾ ਮਰਜ਼ੀ ਆ ਉਹ ਚਾਰ ਦਰਵਾਜ਼ੇ ਰੱਖੇ ਜੋ ਕੋਈ ਵੀ ਆ ਸਕਦਾ ਪਰ ਗੁਰਮਤ ਦੇ ਉਲਟ ਕੋਈ ਉਹਦੇ ਕੋਲ ਨਸ਼ਾ ਨਾ ਹੋਵੇ ਅਤੇ ਉਹ ਵੀ ਚਲਾ ਗਿਆ ਕੌਣ ਧਿਆਨ ਨਾਲ ਸੁਣਿਓ ਹਾਜ਼ਰ ਰਿਹਾ ਤਾਂ ਪੁੱਛੀਦਾ ਵੀ ਗੈਰ ਹਾਜ਼ਰ ਤਿੰਨ ਸਕਿੰਟ ਤੋਂ ਵੱਧ ਕਿਸੇ ਦਾ ਮਨ ਨਹੀਂ ਟਿਕਦਾ ਨਹੀਂ ਤਿੰਨ ਸਕਿੰਟ ਤੋਂ ਵੱਧ ਨਹੀਂ ਟਿਕਦਾ ਭਲਾ ਕਿੱਦਾਂ ਡੈਡ ਲਾਈਟ ਆਈ ਨਾ ਉਸ ਵੇਲੇ ਮੋਬਾਈਲ ਦੇਖਦਾ ਕੋਈ ਮੈਸੇਜ ਤਾਂ ਨਹੀਂ ਆਇਆ ਬੰਦਾ ਫੜ ਫੜ ਦੇ ਕੋਈ ਟਿਕਦਾ ਨਹੀਂ ਪਰ ਜਿਹਦਾ ਟਿਕਦਾ ਉਹ ਸਕਿੰਟ ਵੀ ਨਹੀਂ ਬਾਹਰ ਜਾਂਦਾ ਇਹ ਅਭਿਆਸ ਆ ਜਿੱਥੇ ਹਾਜ਼ਰ ਆ ਉੱਥੇ ਹੀ ਹਾਜ਼ਰ ਆ ਜੇ ਤੁਸੀਂ ਗੈਰ ਹਾਜ਼ਰ ਹੋ ਕੇ ਫਿਰ ਪਤਾ ਨਹੀਂ ਲੱਗਣਾ ਕੀ ਹੋਇਆ ਇੱਦਾਂ ਉਹ ਚਲ ਗਿਆ ਉੱਥੇ ਮੌਲਵੀ ਜਾ ਕੇ ਦੇਖਿਆ ਅਤੇ ਸੰਗਤਾਂ ਬੜੀਆਂ ਅਤੇ ਬਾਬਾ ਜੀ ਟੋਇਆ ਪੁੱਟ ਕੇ ਥੱਲੇ ਬਹਿੰਦੇ ਹੁੰਦੇ ਥੱਲੇ ਬੈਠੇ ਅਤੇ ਉਸ ਤੋਂ ਬਾਅਦ ਕਹਿੰਦਾ ਵੀ ਅੱਜ ਸੰਗਤ ਬੜੀ ਮੈਂ ਕਿਸੇ ਦਿਨ ਫਿਰ ਆਵਾਂਗਾ ਦੋਵਾਂ ਤਿੰਨਾਂ ਦਿਨ ਬਾਅਦ ਆਇਆ ਅਤੇ ਆਣ ਕੇ ਬਾਬਾ ਜੀ ਨੂੰ ਕਹਿੰਦਾ ਨਮਸਕਾਰ ਕੀਤੀ ਉਹ ਕਹਿੰਦੇ ਕਿੱਥੋਂ ਆਇਆ ਭਾਈ ਕਹਿੰਦਾ ਜੀ ਜਗਰਾਓਂ ਮਸੀਤ ਇੱਥੇ ਮੌਲਵੀ ਆ ਅਤੇ ਮੌਲਵੀ ਇੱਦਾਂ ਦਾ ਇੰਨੇ ਉਹਨੂੰ ਸਾਰੀਆਂ ਆਇਤਾਂ ਕੰਠ ਕੁਰਾਨ ਦੀ ਸਾਰੀਆਂ ਆਇਤਾਂ ਕੰਠ ਕੀਤੀਆਂ ਜਿੱਦਾਂ ਅਸੀਂ ਬਾਣੀ ਕੰਠ ਕਰਦੇ ਅਤੇ ਜਵਾਬ ਲੋਕ ਸਵਾਲ ਪੁੱਛਦੇ ਉਹਨੂੰ ਵੀ ਇਹ ਆਇਤ ਦਾ ਕੀ ਅਰਥ ਬਣਦਾ ਅਤੇ ਉਹਨੂੰ ਜਵਾਨੀ ਯਾਦ ਸਾਰਿਆਂ ਨੂੰ ਅਰਥ ਦੱਸਣੇ